ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹ ਨ ਜਾਈ ਤੇਰੀ ਤਿਲ ਵਡਿਆਈ

ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾਓ ਵਿਸਰੈ ਮਰ ਜਾਓ, ਆਖਣ ਔਕਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਈ ਚਲੀਐ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚਾ ਨਾਇ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀ ਵਾਸੈ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸੈ ਧੰਨ ਧੰਨ ਸਤਸੰਗ।

ਸੋਤਰਿਆ ਗੁਰਪ੍ਰਸਾਦੁ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾਉ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡੇ ਆਵੈ ਸੈ ਕੋਸਾ ਤਿਸ ਪਾਛਾਇ ਬਚਰੇ ਛਰਿਆ ਤਿੰਨ ਕਮਣ ਖਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਤੇਰਾ ਅੰਤ ਨ ਪਾਰਾ ਭਰਿਆ ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਭ ਧਿਆਵੈ।

ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ।

ਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਨ ਨ ਕੋਏ।

ਨਾ ਹੁੰਦਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾਉ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੋ ਨੀਆਂ, ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ। ਖਬਰ ਕਾਜ ਤੇਰਾ ਕਿਤਾ ਨਾ ਕਾਂਬੋ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗੋ ਭਾਵ ਜਲ ਤਰਨ ਕਾਏ, ਜਨਮ ਬ੍ਰਿਥਾ ਜਾਤੇ।

ਵਾਹਿਗੁਰੂ ਬਨਵਾਜਾ ਅਖਲ ਭਵਨ ਕੇ ਸਿਰਜਣਹਾਰੇ ਦਾਸ ਜਾਨ ਮੋਹਿਲੇ ਉਬਾਰੇ ਕਬਿਓ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਬਹੋ ਆਪ ਹਾਸਦ ਮੋਹਿ ਬਚਾਵਹੋ

ਪੀਰ ਪਛਾਣਤ ਤਿੱਟੀ ਤੇ ਕੁੰਚਰਿਆ ਸੂਲਾ ਅੰਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ

ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਬਖਾਨਿਓ ਦੋਹਰਾ

ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੁਮ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਦਹੁ ਹਰਨਾਲੇ ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ

ਸਤਿਗੁਰ ਸੇਤੀ ਰਤਿਆ ਦੁਰਗ ਪਾਈ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ।

ਗੁਰੂ ਪਿਆਰੇ ਸਾਧ ਸਿੰਘ ਜੀ, ਉਸ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਚੱਲ ਰਹੀ ਗੁਰ ਇਤਿਹਾਸ ਦੀ ਲੜੀ ਵਾਰ ਵਿਚਾਰ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸਾ ਵੀ ਸਰਵਣ ਕਰੋ। ਕੀਰਤਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਮਿਲ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ, ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਸਿੱਖ ਇਤਿਹਾਸ ਸ੍ਰੀ ਗੁਰਪੰਥ ਪ੍ਰਗਾਸ਼ ਖਾਲਸਾ ਪੰਥ ਦਾ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਬੜੀ ਮਿਹਨਤ ਨਾਲ ਸੋਹਣੀ ਛੰਦਾਬੰਦੀ ਵਿੱਚ ਰਚ ਕੇ ਬਿਆਨ ਕੀਤਾ ਹੈ, ਲਿਖਿਆ ਹੈ। ਅਖੀਰ 'ਤੇ ਪੰਥ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਸੋ ਨਾਮਦਾਨ ਮੰਗ ਕੇ ਆਤਮਾ ਦਾ ਗਿਆਨ ਜਾਚਨਾ ਕਰਕੇ ਹੁਣ ਗਿਆਨੀ ਗਿਆਨ ਸਿੰਘ ਜੀ ਆਪਣਾ ਬਾਇਓਡਾਟਾ, ਕੁੱਲ ਦਾ ਕਿਹੜੀ ਕੁੱਲ ਵਿੱਚ ਪੈਦਾ ਹੋਏ, ਕਿੱਥੇ ਜਨਮ ਹੋਇਆ, ਕਿਹੜਾ ਗੋਤ, ਇਹ ਦੱਸ ਰਹੇ ਨੇ। ਪਿੱਛੋਂ ਤੋਂ ਲੈ ਕੇ ਆਪਣਾ ਬਾਇਓਡਾਟਾ ਸਾਰਾ ਜਿਹੜਾ ਪੀੜ੍ਹੀ ਦਰ ਪੀੜ੍ਹੀ ਖਾਨਦਾਨ ਉਹ ਦੱਸ ਰਹੇ ਨੇ। ਕੱਲ੍ਹ ਸ਼ੁਰੂ ਕੀਤੀ ਸੀ ਸਾਖੀ ਆਪ ਜੀ ਨੇ ਆਪਣੇ ਹਿਸਟਰੀ ਦੀ ਕਿ ਪ੍ਰਿਥੀਰਾਜ ਚੌਹਾਨ ਜੋ ਹੋਇਆ ਕੁਛਤਰੀਆਂ ਵਿੱਚੋਂ ਭਾਰਤ ਵਿੱਚ ਪ੍ਰਿਥੀਰਾਜ ਚੌਹਾਨ ਬੜਾ ਸੂਰਮਾ ਹੋਇਆ ਅਤੇ ਇੱਕ ਇਹਦਾ ਭਰਾ ਹੋਰ ਸੀ, ਸੋ ਇਸ ਤਰੀਕੇ ਨਾਲ ਉਹ ਰਾਏ ਬੀਰ ਉਹਦਾ ਨਾਮ ਆਇਆ ਰਾਏ ਬੀਰ। ਇਹ ਪ੍ਰਿਥੀਰਾਜ ਚੌਹਾਨ ਨੇ ਜਿਵੇਂ ਰਾਜ ਕੀਤਾ ਆਪਣੇ ਬਾਹੂਬਲ ਦੇ ਨਾਲ, ਬੜਾ ਸੂਰਮਾ ਸੀ, ਇਹਦਾ ਪ੍ਰਸੰਗ ਸ਼ੁਰੂ ਕੀਤਾ ਗਿਆਨੀ ਗਿਆਨ ਸਿੰਘ, ਜਿਨ੍ਹਾਂ ਦੀ ਦਿੱਲੀ ਦੇ ਵਿੱਚ ਨਿਸ਼ਾਨੀ ਹੈ, ਮਾਇਆ ਦੇਵੀ ਦਾ ਜਿੱਥੇ ਮੰਦਰ ਆ ਉੱਥੇ ਇਹਨਾਂ ਦੀ ਨਿਸ਼ਾਨੀ ਹੈ। ਹੁਣ ਵੀ ਦਿੱਲੀ ਦੇ ਵਿੱਚ ਪ੍ਰਿਥੀਰਾਜ ਚੌਹਾਨ ਦੀ ਜਗ੍ਹਾ ਥਾਂ ਬਣੀ ਹੋਈ ਯਾਦਗਾਰ ਆ। ਸੋ ਇਉਂ ਦੱਸਿਆ ਹੈ ਕਿ ਉਸ ਦੀ ਕੁੱਲ ਵਿੱਚ ਜਿਹਨੇ ਸਾਰੇ ਹਿੰਦੁਸਤਾਨ 'ਤੇ ਇੱਕ ਵਾਰ ਪਾਤਸ਼ਾਹੀ ਕੀਤੀ ਹੈ ਹਿੰਦੂਆਂ ਦੇ ਉੱਪਰ, ਇਹ ਕੁਛਤਰੀ ਨੇ ਪ੍ਰਿਥੀਰਾਜ ਚੌਹਾਨ ਨੇ ਬੜਾ ਨਿਆਂ ਦਿੱਤਾ ਸਾਰਿਆਂ ਨੂੰ। ਅਤੇ ਅੱਗੇ ਹੋਰ ਪ੍ਰਸੰਗ ਜਿਵੇਂ ਲਿਖ ਰਹੇ ਨੇ ਕਵੀ ਜੀ, ਸ਼ੁਰੂਆਤ ਇਹ ਸਰਵਣ ਕਰਨਾ ਕਰੀਏ ਜੀ।
1: ਗੌਰੀ ਸ਼ਾਹ ਸ਼ਾਹ ਬੁਲ ਦੀਨ,
0: ਫਿਰ ਇਹਨੇ ਪ੍ਰਿਥੀਰਾਜ ਚੌਹਾਨ ਨੇ ਜੋ ਰਾਜ ਸੀ ਪਹਿਲਾਂ ਤੁਰਕਾਂ ਦਾ, ਸ਼ਾਹ ਸ਼ਹਾਬੁਲ ਦੀਨ ਗੌਰੀ, ਇਹਨੂੰ ਇਹ ਜੋ ਸੀ ਦਿੱਲੀ ਦੇ ਤਖ਼ਤ 'ਤੇ ਬੈਠਾ ਹੋਇਆ,
1: ਦਿੱਲੀ ਤਖ਼ਤ ਤਾਹੇ ਤਾ ਛੀਨ,
0: ਦਿੱਲੀ ਦਾ ਤਖ਼ਤ ਇਹਨੂੰ ਹਰਾ ਕੇ ਇਹਦੇ ਨਾਲ ਯੁੱਧ ਕਰਕੇ ਲਾਲ ਕਿਲ੍ਹਾ ਜਿਹੜਾ ਸੀ, ਸੋ ਦਿੱਲੀ ਦਾ ਤਖ਼ਤ ਇਹਨੇ ਖੋ ਲਿਆ ਸੀ।
1: ਰਾਏ ਬੀਰ ਤਾ ਕਾ ਲਗ ਭਾਈ,
0: ਉਹਨੇ ਕਈ ਸਾਲ ਫਿਰ ਰਾਜ ਕੀਤਾ ਉਹਨੂੰ ਭਜਾ ਕੇ, ਅਤੇ ਇਹਦਾ ਦੂਜਾ ਭਰਾ ਸੀ ਛੋਟਾ ਤੋਂ ਰਾਏ ਬੀਰ ਜੋ ਸੀ,
1: ਰਹਿਤ ਆਗਰੇ ਮਾਹੇ ਸਦਾਈ,
0: ਉਹ ਹਮੇਸ਼ਾ ਆਗਰੇ ਵਿੱਚ ਰਿਹਾ ਹੈ, ਆਗਰੇ ਦਾ ਰਾਜ ਜਿਹੜਾ ਇਹਦੇ ਕੋਲੇ ਸੀ।
1: ਮੁਲਕ ਜਗੀਰ ਹੋ ਤੋ ਸੋ ਤਾਂ ਪੈ,
0: ਉਹ ਦਿੱਲੀ ਦੇ ਅਧੀਨ ਹੀ ਇਹ ਜਗੀਰ ਸੀ ਆਗਰਾ ਉਸ ਵੇਲੇ, ਬਾਅਦ ਵਿੱਚ ਮੁਗਲਾਂ ਦੇ ਵੇਲੇ ਰਾਜਧਾਨੀ ਵੀ ਰਿਹਾ ਹੈ, ਬਹੁਤ ਪੁਰਾਣਾ ਹੈ ਦਿੱਲੀ ਵਾਂਗ ਹੀ, ਦਿੱਲੀ ਤੋਂ ਵੀ ਪੁਰਾਣਾ ਹੈ ਆਗਰਾ। ਸੋ ਇਸ ਤਰੀਕੇ ਨਾਲ ਧਰੂਵ ਭਗਤ ਜੀ ਦੀ ਰਾਜਧਾਨੀ ਵੀ ਰਿਹਾ, ਕਈਆਂ ਵੀ ਲਿਖਿਆ ਧਰੂਵ ਜੀ ਦਾ ਵਸਾਇਆ ਹੋਇਆ ਇਹ ਸ਼ਹਿਰ ਸੀ। ਅਤੇ ਇਹ ਹੁਣ ਇਸ ਵੇਲੇ ਪ੍ਰਿਥੀਰਾਜ ਚੌਹਾਨ ਵੇਲੇ ਇਹ ਜਗੀਰ ਸੀ ਦਿੱਲੀ ਰਾਜ ਦੇ ਅਧੀਨ, ਵੱਡੀ ਚੌੜੀ ਖੁੱਲ੍ਹੀ ਅਤੇ ਬਹੁਤ ਵੱਡੇ ਰਕਬੇ ਵਾਲੀ, ਤੇ ਇਸ ਤਰੀਕੇ ਨਾਲ ਮੁਗਲਾਂ ਦੇ ਵੇਲੇ ਜ਼ਿਆਦਾ ਵਸਿਆ ਰਸਿਆ, ਉਦੋਂ ਹੀ ਇੱਥੇ ਤਾਜ ਮਹਿਲ ਬਣਿਆ, ਦੁਨੀਆ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੈ, ਹੁਣ ਅਜੂਬਾ ਹੈ ਦੁਨੀਆ ਵਿੱਚ। ਹੋਰ ਵੀ ਬਹੁਤ ਕਿਲੇ ਬਣੇ, ਬਹੁਤ ਪੁਰਾਣੀਆਂ ਇਮਾਰਤਾਂ ਨੇ। ਸੋ ਇਸ ਤਰੀਕੇ ਨਾਲ ਉਦੋਂ ਦਾ ਵਿਕਾਸ ਬਹੁਤ, ਮੁਗਲਾਂ ਵੇਲੇ ਜ਼ਿਆਦਾਤਰ ਵਿਕਾਸ ਹੋਇਆ, ਸ਼ਾਹਜਹਾਨ ਵੇਲੇ ਖਾਸ ਕਰ। ਅਤੇ ਇਹ ਉਦੋਂ ਕਹਿੰਦੇ ਜਗੀਰ ਸੀ ਆਗਰਾ, ਅਤੇ ਇਹ ਜਗੀਰ ਇਹਦੇ ਅਧੀਨ ਸੀ, ਛੋਟਾ ਭਰਾ ਰਾਏ ਵੀਰ ਇੱਥੇ ਰਾਜ ਕਰਦਾ ਸੀ।
1: ਕਰਤ ਅਦਾਲਤ ਐਸੀ ਵਾਂ
0: ਉੱਥੇ ਇਸ ਤਰ੍ਹਾਂ ਦੀ ਅਦਾਲਤ ਕਰਦਾ ਸੀ, ਨਿਆਂ ਦਿੰਦਾ ਸੀ।
1: ਆਵਤ ਜੋ ਮੁਕੱਦਮੇ ਵਾਲੇ,
0: ਜੋ ਮੁਕੱਦਮੇ ਵਾਲੇ, ਜੋ ਲੜਾਈ ਝਗੜੇ ਵਾਲੇ ਆਉਂਦੇ ਸੀ ਆਪਣਾ ਮੁਕੱਦਮਾ ਲੈ ਕੇ, ਸੋ ਫਰਿਆਦ ਕਰਦੇ ਸਨ।
1: ਲੂਟ ਲੇ ਤੇ ਦੋਹੇ ਕੋ ਬਿਨ ਬਾਰੇ,
0: ਦੋਵੇਂ ਧਰਾਂ ਆਉਂਦੀਆਂ ਸੀ, ਇੱਕ ਆਉਂਦੀ ਸ਼ਿਕਾਇਤ ਦੂਜੀ ਦੀ ਸੱਦ ਲੈਂਦਾ ਸਫਾਈ ਲੈਣ ਵਾਸਤੇ ਵੀ ਆਪਣੀ ਸਫਾਈ ਦਿਓ, ਜੋ ਦੋਵੇਂ ਆਉਂਦੀਆਂ ਸੀ ਦੋਵਾਂ ਨੂੰ ਉਸ ਵੇਲੇ ਲੁੱਟ ਲੈਂਦਾ ਸੀ ਦੋਨਾਂ ਨੂੰ ਹੀ, ਚੰਗਾ ਕੁੱਟਮਾਰ ਕਰਨੀ ਅਤੇ ਜੋ ਕੁਝ ਸਾਰਾ ਕੁਝ ਉਹਨਾਂ ਦਾ ਘਰ ਬਾਰ ਜੋ ਲੁੱਟ ਲੈਣਾ।
1: ਥਾ ਮਤਲਬ ਉਸਕਾ ਦਿੜ ਇਹੀ,
0: ਇਹ ਕਹਿੰਦੇ ਕਿਉਂ ਕਰਦਾ ਸੀ, ਇਹ ਉਹਦਾ ਮਤਲਬ ਪ੍ਰਪੱਕ ਇਸ ਗੱਲ ਤਾਂ ਕਰਦਾ ਸੀ, ਇਹ ਉਹਦਾ ਅਰਥ ਭਾਵ ਉਹਦਾ ਇਹ ਸੀ ਇਹ ਕਰਨ ਵਿੱਚ।
1: ਨਾਹੇ ਉੱਠੇ ਝਗੜਾ ਕਿਤਕੇ ਹੀ,
0: ਕਿਤੇ ਵੀ ਮੇਰੀ ਜਗੀਰ ਵਿੱਚ ਰਾਜ ਵਿੱਚ ਕਿਤੇ ਝਗੜਾ ਉੱਠੇ ਹੀ ਨਾ, ਲੋਕ ਲੜਨ ਹੀ ਨਾ ਆਪਸ ਵਿੱਚ ਡਰਦੇ ਹੋਏ, ਵੀ ਜੇ ਕੋਈ ਲੜਾਈ ਝਗੜਾ ਹੋ ਗਿਆ ਤਾਂ ਬਾਦਸ਼ਾਹ ਨੂੰ ਪਤਾ ਲੱਗ ਗਿਆ, ਉਹਨੇ ਕਚਹਿਰੀ 'ਚ ਸੱਦ ਕੇ ਦੋਵਾਂ ਨੂੰ ਘਰ ਬਾਰ ਜ਼ਬਤ ਕਰ ਲੈਣਾ ਸਭ ਕੁਝ, ਫਿਰ ਕੀ ਕਰਾਂਗੇ, ਰੋਟੀ ਖਾਣੋਂ ਵੀ ਜਾਵਾਂਗੇ। ਲੋਕ ਡਰਦੇ ਕਿਸੇ ਨੂੰ ਚੀ ਨਾ ਕਹਿਣ, ਤੂੰ ਨਾ ਕਰਨ, ਭਾਵ ਉਹਨੇ ਇਹ ਤਰੀਕਾ ਰੱਖਿਆ ਹੋਇਆ ਸੀ ਆਪਦਾ ਵੱਖਰਾ ਹੀ, ਅਨੋਖਾ ਹੀ ਨਿਆਂ ਦੇਣ ਦਾ।
1: ਇੱਕ ਦਿਨ ਰਾਏ ਪਥੌਰੇ ਪਾਸ,
0: ਇੱਕ ਦਿਨ ਇਹ ਪ੍ਰਿਥੀ ਰਾਜ ਦੇ ਕੋਲ, ਪਥੌਰੇ ਰਾਜੇ ਦੇ ਕੋਲ
1: ਆਇਓ ਕਿ ਚਹਿਰੀ ਮੈਂ ਜਬ ਖਾਸ,
0: ਆਸ਼ ਜਦੋਂ ਦਿੱਲੀ ਦੇ ਵਿੱਚ ਉਹਦੀ ਕਚਹਿਰੀ ਲੱਗੀ ਹੋਈ ਸੀ ਨਾ, ਆਪਣੇ ਵੱਡੇ ਭਰਾ ਨੂੰ ਇਹ ਮਿਲਣ ਆਇਆ ਲੱਗੀ ਹੋਈ ਕਚਹਿਰੀ ਦੇ ਵਿੱਚ ਆਪ।
1: ਮਹਾਰਾਜ ਹੱਸ ਐਸ ਉਚਾਰਾ,
0: ਮਹਾਰਾਜ ਪ੍ਰਿਥੀ ਰਾਜ ਚੌਹਾਨ ਨੇ ਹੱਸ ਕੇ ਅੱਗੋਂ ਇਹਨੂੰ ਆਉਂਦੇ ਨੂੰ ਵੇਖ ਕੇ ਛੋਟੇ ਭਰਾ ਨੂੰ ਆਪਣੇ ਨੂੰ, ਤੇ ਹੱਸ ਕੇ ਮਖੌਲ ਨਾ ਇਸ ਤਰ੍ਹਾਂ ਉੱਚੀ ਦੇ ਨੇ ਕਹਿਣਾ ਕੀਤਾ,
1: ਆਇਆ ਦੋਹੇ ਲੁੱਟ ਵੀਰ ਹਮਾਰਾ,
0: ਆ ਜਾ ਦੋਹੇ ਲੁੱਟ ਮੇਰਾ ਭਰਾ ਆ ਗਿਆ, ਦੋਹੇ ਲੁੱਟ ਦੋਹਾਂ ਧਿਰਾਂ ਨੂੰ ਜੋ ਵੀ ਆਉਂਦੀਆਂ ਉਹਨਾਂ ਨੂੰ ਲੁੱਟ ਕੇ ਖਾ ਲੈਣ ਵਾਲਾ ਭਾਵ ਮੇਰਾ ਭਰਾ ਆ ਗਿਆ ਹੈ।
1: ਤਬ ਤੈ ਦੋਹੇ ਲੁੱਟ ਤਾਂ ਕਾ ਨਾਮ,
0: ਜਦੋਂ ਉਹਨੇ ਹੁਣ ਇਹ ਉੱਚੀ ਦੇ ਨੇ ਭਰੀ ਕਚਹਿਰੀ ਵਿੱਚ ਆਪਣੇ ਮੰਤਰੀਆਂ ਦੀ ਵਿੱਚ ਕਹਿ ਦਿੱਤਾ, ਉਹਦਾ ਨਾਂ ਹੀ ਉਦੋਂ ਤੋਂ ਦੋਹੇ ਲੁੱਟ ਪੈ ਗਿਆ, ਛੋਟੇ ਦਾ ਵੀ ਰਾਏ ਦਾ, ਰਾਏ ਵੀਰ ਦਾ, ਕਹਿੰਦੇ ਉਦੋਂ ਤੋਂ ਉਹਦਾ ਨਾਮ ਜਿਹੜਾ ਦੋਹੇ ਲੁੱਟ, ਇਹ ਪਹਿਲਾ ਨਾਮ ਜਿਹੜਾ ਤਾਂ ਕਾ ਉਹਦਾ ਨਾਮ ਜਿਹੜਾ ਨਾਮ ਸੀ।
1: ਬਿਦਤੇ ਲੋਗ ਨੇ ਮਾਹੇ ਤਮਾਮ,
0: ਸਾਰੇ ਲੋਕਾਂ ਵਿੱਚ ਇਹ ਪ੍ਰਗਟ ਹੋ ਗਿਆ, ਦਿੱਲੀ ਦੇ ਬਾਦਸ਼ਾਹ ਦੀ ਕਚਹਿਰੀ ਵਿੱਚ ਲਿਆ ਗਿਆ, ਬਾਦਸ਼ਾਹ ਵੱਲੋਂ ਕੋਈ ਮੁਖੀ ਬੰਦਾ ਕਿਸੇ ਦਾ ਕੋਈ ਨਾਮ ਵਿੰਗਾ ਟੇਡਾ ਕੋਈ ਸਿੱਧਾ ਲੈ ਦੇ, ਫਿਰ ਦੁਨੀਆ ਵਿੱਚ ਮੰਨਿਆ ਜਾਂਦਾ, ਪ੍ਰਗਟ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਬਹੁਤੇ ਨਾਮ ਜਿਹੜੇ ਉਹ ਕੰਮ ਤੋਂ ਹੀ ਪੈਂਦੇ ਨੇ, ਜਿਹੋ ਜਿਹਾ ਕੋਈ ਕੰਮ ਕਰਦਾ ਵਾ ਉਹੋ ਜਿਹੀ ਪ੍ਰਸਿੱਧੀ ਹੁੰਦੀ ਆ ਦੁਨੀਆ ਵਿੱਚ, ਬਹੁਤੇ ਨਾਮ ਕਰਮ ਤੋਂ ਹੀ ਪੈਂਦੇ ਨੇ, ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹੋ ਜਿਹੀ ਪ੍ਰਸਿੱਧੀ ਹੁੰਦੀ ਹੈ। ਇਸ ਤਰ੍ਹਾਂ ਇਹਦਾ ਵੀ ਇਹ ਨਾਮ ਪ੍ਰਸਿੱਧ ਹੋ ਗਿਆ ਦੋਹੇ ਲੁੱਟ।
1: ਦੋਹੇ ਲੁੱਟ ਤੈ ਦੁੱਲਟ ਫਿਰ ਰਹੇ,
0: ਦੋਹੇ ਲੁੱਟ ਤੋਂ ਹੌਲੀ ਹੌਲੀ ਲੋਕਾਂ ਨੇ ਹਾਹੇ ਨੂੰ ਸਿਹਾਰੀ ਕੱਟ ਦਿੱਤੀ ਤੇ ਦੁੱਲਟ ਕਹਿਣ ਲੱਗੇ, ਦੁੱਲਟ ਫਿਰ ਲੋਕਾਂ ਦੀ ਜ਼ੁਬਾਨ ਤੇ ਦੁੱਲਟ ਰਹਿ ਗਿਆ, ਦੁੱਲਟ ਕੱਲਾ ਇਹ ਨਾਮ ਇਹਦਾ ਲੈਣ ਲੱਗੇ।
1: ਲੋਗਨ ਕੀ ਜ਼ੁਬਾਨ ਜ਼ੁਬਾਨ ਪਰ ਬਹਿਓ,
0: ਲੋਕਾਂ ਦੀ ਜ਼ੁਬਾਨ ਤੇ ਦੁੱਲਟ ਚੜ ਗਿਆ, ਦੁੱਲਟ ਅਰਥ ਤਾਂ ਇਹਦਾ ਵੀ ਇਹ ਵੀ ਦੋ ਦਾ ਅਰਥ ਦੋਵਾਂ ਧਿਰਾਂ ਨੂੰ ਲੁੱਟ ਲੈਣ ਵਾਲਾ।
1: ਰਾਏ ਪਥਾਰਾ ਕੇ ਕੋਲ ਪੱਟ ਨੇ,
0: ਸੋ ਇਹ ਜਿਹੜਾ ਰਾਜਾ ਰਾਏ ਪ੍ਰਿਥੀ ਰਾਜ ਚੌਹਾਨ ਸੀ ਉਹਦੇ ਕੁੱਲ ਦਾ ਜਿਹੜਾ ਪੱਟ ਹੋਇਆ, ਇੱਕ ਇਤਿਹਾਸ ਲਿਖਣ ਵਾਲਾ ਵੱਡੇ ਭਰਾ ਜਿਹੜਾ ਦਾ ਸੀ, ਉਹਦੀ ਕੁੱਲ ਦਾ ਜਿਹੜਾ ਪੱਟ ਸੀ, ਪੱਟ ਵਹੀਆਂ ਲਿਖਦੇ ਸੀ ਨਾਲ ਦੀ ਨਾਲ ਇਤਿਹਾਸ, ਆਪ ਵਹੀਆਂ ਦੇ ਉੱਪਰ ਪੁਰਾਣੀਆਂ ਵਹੀਆਂ ਹੁੰਦੀਆਂ ਸੀ ਉਹਨਾਂ 'ਤੇ ਆਪ ਉਸ ਤਰ੍ਹਾਂ ਲਿਖਣਾ, ਸੋ ਕਲਮ ਸਿਆਹੀ ਨਾਲ ਉਹ ਇਸ ਦੀ ਕੁੱਲ ਦੇ ਪੱਟ ਨੇ ਇਤਿਹਾਸ ਲਿਖਣ ਵਾਲੇ ਨੇ।
1: ਇੱਕ ਨੇ ਤੋ ਇਮਕੀਨੋ ਰਟ ਨੇ,
0: ਇੱਕ ਨੇ ਤਾਂ ਇਸ ਤਰ੍ਹਾਂ ਕਹਿੰਦੇ ਰਟਨੇ ਉਹਨੇ ਰਟਨ ਕੀਤਾ ਹੈ, ਭਾਵ ਲਿਖਿਆ ਉਚਾਰਿਆ ਹੈ ਵੀ ਇਸ ਤਰ੍ਹਾਂ ਇਹ ਸਾਖੀ ਹੋਈ ਸੀ ਉਹਦੇ ਤੋਂ, ਫਿਰ ਦੋਹੇ ਲੁੱਟ ਤੋਂ, ਦੋਹੇ ਲੁੱਟ ਕਹਿਣ ਨਾਲ ਅਤੇ ਫਿਰ ਦੁੱਲਟ ਮਸ਼ਹੂਰ ਹੋ ਗਿਆ।
1: ਦੁੱਤੀ ਬ੍ਰਿਧ ਪਟ ਪਾਖਿਓ ਯਾ ਹੈ।
0: ਦੂਜਾ ਕਹਿੰਦੇ ਵੀ ਇੱਕ ਬਹੁਤ ਬਜ਼ੁਰਗ ਲੰਮੀ ਉਮਰ ਦਾ ਜਿਹੜਾ ਸੋ ਦੂਜਾ ਪੱਟ ਸੀ, ਇਤਿਹਾਸ ਲਿਖਣ ਵਾਲਾ, ਵਹੀ ਲਿਖਣ ਵਾਲਾ, ਉਹਨੇ ਇਸ ਤਰ੍ਹਾਂ ਲਿਖਿਆ ਹੈ। ਦੂਜੇ ਦੀ ਕੁਲ ਨੇ ਰਾਏ ਵੀਰ ਜੋ ਹੈ,
1: ਦੁੱਲਟ ਰਾਏ ਨਾਮ ਥਾਵਾ ਹੈ।
0: ਉਹਨੇ ਲਿਖਿਆ ਵੀ ਨਾ ਹੀ ਦੁੱਲਟ ਰਾਏ ਸੀ, ਉਹਦਾ ਨਾਮ ਹੀ ਸੋ ਇਸ ਤਰ੍ਹਾਂ ਇਹ ਰਾਏ ਵੀਰ ਨਹੀਂ ਸੀਗਾ, ਦੁੱਲਟ ਰਾਏ ਉਹਦਾ ਨਾਮ ਹੀ ਸੀ।
1: ਭਾਵ ਇੱਕ ਹੀ ਦੋਨੋਂ ਕੇਰਾਂ।
0: ਕਵੀ ਜੀ ਕਹਿੰਦੇ ਵੀ ਜੇ ਅਰਥ ਨਾਮ ਦੇ ਕਰੀਏ ਨਾ ਤਾਂ ਭਾਵੇਂ ਮੇਰੇ ਵੱਡੇ ਵਡੇਰੇ ਹੀ ਨੇ ਅਤੇ ਪਰ ਗੱਲ ਇਹ ਬਣਦੀ ਆ ਵੀ ਦੋਹਾਂ ਨਾਮਾਂ ਦਾ ਅਰਥ ਤਾਂ ਇੱਕੋ ਹੀ ਬਣਦਾ। ਦੁੱਲਟ ਦੋ ਦਾ ਵੀ ਅਰਥ, ਦੋਹਾਂ ਨੂੰ ਲੁੱਟਣ ਵਾਲਾ, ਦੋ ਧਿਰਾਂ ਨੂੰ ਮਾਂਜਾ ਫੇਰਨ ਵਾਲਾ। ਸੋ ਦੁੱਲਟ ਰਾਏ ਨਾਮ ਥਾਵਾ ਹੈ, ਇੱਕ ਹੀ ਦੋਨੋਂ ਕੇਰਾਂ ਹੈ। ਨਾਮ ਅਰਥ ਭਾਵ ਜਿਹੜਾ ਹੈ ਅਰਥ ਉਹ ਦੋਨਾਂ ਦੇ ਇੱਕੋ ਹੀ ਹੈ, ਦੋਵਾਂ ਪੱਖਾਂ ਦੇ।
1: ਧਾਰਿਓ ਹਮ ਡਿੱਡ ਸਮਝ ਅਛੇਰਾਂ।
0: ਅਸਾਂ ਨੇ ਇਹ ਮੰਨ ਲਿਆ ਚੰਗੀ ਤਰ੍ਹਾਂ ਸਮਝ ਕੇ ਅਰਥ ਕੱਢ ਕੇ ਅਤੇ ਅਸੀਂ ਇਹ ਦੁੱਲਟ ਗੋਤ ਇਉਂ ਨਾਮ ਜਿਹੜਾ ਚੱਲਿਆ ਇਹਨੂੰ ਸਮਝਿਆ ਮੰਨ ਲਿਆ ਹੈ।
1: ਰਾਜ ਜਬੈ ਤੁਰਕਾਂ ਨਾ ਲਿਓ।
0: ਜਦੋਂ ਫਿਰ ਦੁਬਾਰਾ ਤੁਰਕਾਂ ਦਾ ਫਿਰ ਜ਼ੋਰ ਪੈ ਗਿਆ ਅਤੇ ਗੌਰੀਆਂ ਨੇ ਸੋ ਜ਼ੋਰ ਪਾ ਕੇ ਅਤੇ ਇਹਤੋਂ ਪ੍ਰਿਥੀਰਾਜ ਚੌਹਾਨ ਤੋਂ ਰਾਜ ਖੋਲਿਆ ਦਿੱਲੀ ਦਾ।
1: ਰਾਏ ਪਥੌਰਾ ਅਨੈ ਗਹੀਓ।
0: ਅਤੇ ਉਹਨਾਂ ਨੇ ਪ੍ਰਿਥੀਰਾਜ ਚੌਹਾਨ ਨੂੰ ਫਿਰ ਫੜ ਲਿਆ, ਫੜ ਕੇ ਕੈਦ ਕਰ ਲਿਆ।
1: ਦੁੱਲਟ ਰਾਏ ਦੌਰ ਤਬ ਅੱਛਾ।
0: ਜਿਹੜਾ ਦੂਜਾ ਭਰਾ ਸੀ ਆਗਰੇ 'ਤੇ ਰਾਜ ਕਰਦਾ, ਉਹ ਉਸ ਵੇਲੇ ਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਵੀ ਖੈਰ ਨਹੀਂ, ਅਤੇ ਉੱਥੋਂ ਆਪਦੇ ਬਚਾਅ ਵਾਸਤੇ ਇਹਨੇ ਧਿਆਨ ਨਾਲ ਬਚਦਾ ਬਚਾਉਂਦਾ ਹੋਇਆ ਸਿਆਣਫ ਨਾਲ ਉੱਥੋਂ ਦੌੜ ਕਰਕੇ
1: ਜੰਗਲ ਦੇ ਸਤਾਸਿਓ ਸੁਖ ਬਚ।
0: ਇਹ ਆਪਣੇ ਸਰੀਰ ਦੀ ਸੁੱਖ ਸ਼ਾਂਤੀ ਦੀ ਇੱਛਾ ਲੈ ਕੇ ਵੀ ਜੇ ਮੈਂ ਬਚ ਸਕਦਾ ਤਾਂ ਹੁਣ ਮਾਲਵੇ ਦੇਸ਼ ਵਿੱਚ, ਮਾਲਵੇ ਨੂੰ ਤਾਂ ਜੰਗਲ ਦੇਸ਼ ਕਹਿੰਦੇ, ਸੰਘਣਾ ਜੰਗਲ ਹੀ ਸੀ, ਕੁਝ ਨਹੀਂ ਹੁੰਦਾ ਸੀ, ਸੋ ਝਾੜ ਬੂਟ ਹੀ ਹੁੰਦੇ ਸੀ, ਮਾੜੀ ਮੋਟੀ ਮੋਠ ਬਾਜਰੀ ਹੁੰਦੀ ਸੀ, ਕੁਛ ਦਾਲਾਂ ਆਦਿਕ, ਅਤੇ ਇਸ ਕਰਕੇ ਬਹੁਤਾ ਜੰਗਲ ਹੁੰਦਾ ਸੀ। ਉੱਥੋਂ ਦੇ ਲੋਕ ਜਿਹੜੇ ਸੀ ਉਹ ਆਪ ਰਾਹਾਂ ਤੋਂ ਪਛਾਣੂ ਹੁੰਦੇ ਸੀ, ਧਾੜਵੀ ਆਦਿਕ ਲੋਕ ਬਹੁਤ ਹੁੰਦੇ ਸੀ ਰਾਹ ਜਿਹੜੇ ਰਾਹ ਜਾਂਦੇ ਸੀ ਦਿੱਲੀ ਆਦਿਕ ਨੂੰ ਹੋਰ ਪਾਕਿਸਤਾਨ ਵੱਲੋਂ, ਸੋ ਰਾਜਸਥਾਨ ਵੱਲੋਂ ਪੈਂਦੇ ਸੀ, ਅਤੇ ਉਹਨਾਂ ਰਾਹਾਂ 'ਤੇ ਜਾਣ ਵਾਲੇ ਲੋਕਾਂ ਨੂੰ ਜੰਗਲਾਂ 'ਚੋਂ ਨਿਕਲ ਕੇ ਲੋਕ ਲੁੱਟ ਲੈਂਦੇ ਸੀ, ਫੜੇ ਨਹੀਂ ਜਾਂਦੇ ਸੀ, ਕਾਬੂ ਨਹੀਂ ਆਉਂਦੇ ਸੀ ਕਾਫਲਿਆਂ ਨੂੰ, ਉੱਧਰ ਦੀ ਲੰਘਦਾ ਵੀ ਕੋਈ ਡਰਦਾ ਸੀ, ਬਾਦਸ਼ਾਹ ਦੇ ਕਾਫਲੇ ਵੀ ਬਹੁਤ ਘੱਟ ਲੰਘਦੇ ਸੀ, ਜੇ ਲੰਘਦੇ ਪੂਰੇ ਜ਼ੋਰ ਸ਼ੋਰ ਨਾਲ ਲੁੱਟਣ ਕੁੱਟਣ ਵਾਸਤੇ ਆਉਂਦੇ ਸੀ। ਇਸ ਤਰ੍ਹਾਂ ਬਾਦਸ਼ਾਹ ਜੋ ਵੀ ਦਿੱਲੀ 'ਤੇ ਜਾਂ ਕਿਤੇ ਵੀ ਉਹ ਮਾਲਵੇ 'ਚ ਨਹੀਂ ਵੜਦਾ ਸੀ ਫੌਜਾਂ ਲੈ ਕੇ, ਵੀ ਉੱਥੇ ਆਪਦਾ ਨੁਕਸਾਨ ਹੀ ਕਰਾਉਣਾ, ਇੱਕ ਪਾਣੀ ਨਹੀਂ ਮਿਲਦਾ ਸੀ ਫੌਜਾਂ ਨੂੰ ਅਤੇ ਨੁਕਸਾਨ ਬਹੁਤਾ ਹੁੰਦਾ ਸੀ ਅਗਲੇ ਪਾਸਿਓਂ, ਤਾਂ ਕਰਕੇ ਵਜੀਦ ਖਾਨ ਵੀ ਜਿਹੜਾ ਸਾਧ ਸੰਗਤ ਜੀ ਇਹ ਲੜਿਆ ਨਹੀਂ ਸੀ ਮੁਕਤਸਰ ਦੇ ਜੰਗ ਤੋਂ, ਪਾਣੀ ਨਹੀਂ ਮਿਲਿਆ ਸੀ, ਫੌਜ ਮਰਵਾ ਕੇ ਬਹੁਤੀ ਸਿੰਘਾਂ ਕੋਲ ਢਾਬ ਸੀ ਪਾਣੀ ਦੀ, ਅਤੇ ਇਹ ਪਿੱਛੇ ਮੁੜਿਆ ਹੈ, ਇਸ ਕਰਕੇ ਮੁਗਲ ਵੀ ਮੂੰਹ ਨਹੀਂ ਕਰਦੇ ਛੇਤੀ ਕੀਤੇ। ਦੂਜਾ ਲੜਨ ਵਾਲੇ ਸਿੱਧੂ ਬਰਾੜ ਵੀ ਬੜੇ ਕਾਇਮ ਸੀ, ਦਲੇਰ ਦਿਲ ਸਨ ਜ਼ਿਆਦਾਤਰ, ਅਤੇ ਇਹ ਦੁੱਲਟ ਰਾਏ ਦੌਰ ਤਾਂ ਬਾਸ਼ ਹੈ ਜੰਗਲ ਦੇਸ਼ ਧਸਿਓ ਸੁੱਖ ਬਾਸ਼, ਵੀ ਮੈਂ ਜੇ ਬਚ ਸਕਦਾ ਨਾ ਅਤੇ ਉੱਥੇ ਬਚ ਸਕਦਾ ਹੈ ਜੰਗਲ ਦੇਸ਼ ਮਾਲਵੇ ਦੇਸ਼ ਵਿੱਚ, ਇਹ ਦੌੜ ਕੇ ਧਸ ਗਿਆ ਉੱਥੇ ਜਾ ਕੇ ਆਪਣੀ ਸੁੱਖ ਦੀ ਇੱਛਾ ਲੈ ਕੇ।
1: ਗੁਜਰ ਨ੍ਰਿਪ ਹੋ ਤੋ ਲਗੇ ਅੱਛ।
0: ਜਿਸ ਥਾਂ 'ਤੇ ਮਾਲਵੇ ਵਿੱਚ ਇਹਨੇ ਜਾ ਕੇ ਪੈਰ ਰੋਕੇ ਆਪਣੇ, ਅਤੇ ਉੱਥੇ ਗੁੱਜਰ ਨਾਮ ਦਾ ਇੱਕ ਰਾਜਾ ਸੀ ਛੋਟਾ ਜਿਹਾ ਉਹ ਇਲਾਕੇ ਦਾ, ਜੋ ਰਾਜਾ ਸੀ ਬਹੁਤ ਚੰਗੇ ਸੁਭਾਅ ਦਾ
1: ਥੀ ਰਾਣੀ ਤਾਂ ਕੀ ਸੁੱਠ ਨੇਕ,
0: ਅਤੇ ਇਹਦੇ ਘਰ ਜਿਹੜੀ ਰਾਣੀ ਸੀ ਉਹ ਵੀ ਸੁੰਦਰ ਸਰੂਪ ਅਤੇ ਬਹੁਤ ਸਿਆਣੀ ਲੰਮੀ ਸੋਚ ਵਾਲੀ ਸੀ।
1: ਸੋਇਨਾ ਨਾਮ ਉਦਾਰ ਮਹਾ ਹੈ।
0: ਇੱਕੋ ਰਾਣੀ ਸੀ ਅਤੇ ਬੜੀ ਸੂਝਵਾਨ ਸੀ, ਉਹਦਾ ਨਾਮ ਸੀ ਸੋਇਨਾ, ਅਤੇ ਹਿਰਦੇ ਵਿੱਚੋਂ ਬਹੁਤ ਉਦਾਰ ਸੀ, ਸਖੀ ਸੀ, ਖੁੱਲ੍ਹੇ ਦਿਲ ਵਾਲੀ ਸੀ, ਦਾਨੀ ਸੁਭਾਅ ਸੀ।
1: ਸ਼ਹਿਰ ਸੁਨਾਮ ਵਸਾਇਓ ਜਾ ਹੈ।
0: ਇੰਨੇ ਰਾਜੇ ਗੁੱਜਰ ਨੇ ਉਹ ਆਪਣੀ ਰਾਣੀ ਦੀ ਮਹਿਮਾ ਹੋਣ ਕਰਕੇ ਅਤੇ ਉਹਦੇ ਨਾਮ 'ਤੇ ਜਿਹੜਾ ਸੁਨਾਮ ਸ਼ਹਿਰ ਵਸਾਇਆ ਹੈ, ਵਸਾਇਆ ਪਹਿਲੋ ਸੁਨਾਮ ਜੋ ਸ਼ਹਿਰ ਹੈ, ਅੱਜ ਕੱਲ੍ਹ ਜ਼ਿਲ੍ਹਾ ਸੰਗਰੂਰ ਦਾ ਕਸਬਾ ਹੈ। ਅਤੇ ਉਹਨੇ ਕਹਿੰਦੇ ਉਹ ਰਾਣੀ ਦੇ ਨਾਮ 'ਤੇ ਸੋਇਨਾ ਉਹਦਾ ਨਾਮ ਸੀ ਨਾ, ਭਲੀ ਸੀ, ਅਤੇ ਸ਼ਹਿਰ ਸੁਨਾਮ ਵਸਾਇਓ ਜਾਂ। ਉਹਨਾਂ ਨੇ ਉੱਥੇ ਰਾਣੀ ਦੇ ਨਾਮ 'ਤੇ ਅਤੇ ਸੁਨਾਮ ਨਾਮ ਦਾ ਸ਼ਹਿਰ ਇਹ ਵਸਾਇਆ ਹੋਇਆ ਸੀ।
1: ਦੌਲਤ ਰਾਏ ਤੇਈ ਦਿਨ ਖਾ ਰਾਖਾ।
0: ਸੋ ਇਹ ਇਹਨੇ ਉੱਥੇ ਜਾ ਕੇ ਸ਼ਰਨ ਲਈ ਹੈ। ਦੌਲਤ ਰਾਏ ਨੇ ਆਗਰੇ ਤੋਂ ਭੱਜ ਕੇ ਨੱਠ ਕੇ ਇਹ ਸੁਨਾਮ ਸ਼ਹਿਰ, ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਹੀ ਮਹਾਨ ਸ਼ਹੀਦ ਸੂਰਬੀਰ ਅਣਖ ਗੈਰਤ ਦੇ, ਜਿਨ੍ਹਾਂ ਦੀ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਸੋ ਉਸਾਕਾ ਦੇਖ ਕੇ ਅਤੇ ਉੱਥੇ ਗਏ ਸਨ ਸਰਦਾਰ ਊਧਮ ਸਿੰਘ ਜੀ ਸ਼ਹੀਦ। ਇਹ ਸੁਨਾਮ ਜਿਹੜਾ ਭਾਵੇਂ ਬਹੁਤ ਉਸ ਵੇਲੇ ਦਾ ਪੁਰਾਣਾ ਵਸਿਆ ਹੋਇਆ, ਪਰ ਮਸ਼ਹੂਰ ਜਿਹੜਾ ਹੋਇਆ ਹੁਣ ਇਹ ਤੋਂ ਹੋਇਆ, ਹੁਣ ਅੱਜ ਕੱਲ੍ਹ ਜੇ ਦੁਨੀਆ ਵਿੱਚ ਜਾਣਿਆ ਜਾਂਦਾ, ਸਾਰੀ ਦੁਨੀਆ ਵਿੱਚ ਜੇ ਭਾਰਤ ਦਾ ਸੁਨਾਮ ਇੱਕ ਵਾਰ ਆਇਆ ਸਾਰੇ, ਤਾਂ ਊਧਮ ਸਿੰਘ ਕਰਕੇ ਆਇਆ ਸੀ। ਸੋ 1940 ਈਸਵੀ ਵਿੱਚ ਇਹ ਜਦੋਂ ਮਹਾਨ ਸੂਰਬੀਰ ਯਤੀਮ ਖਾਨੇ ਵਿੱਚ ਹੀ ਰਹਿੰਦਾ ਸੀ ਇੱਥੇ ਅੰਮ੍ਰਿਤਸਰ ਆਪ, ਅਤੇ ਉੱਥੇ ਹੀ ਇਹ ਜਦੋਂ ਸਾਕਾ ਹੋਇਆ ਉੱਥੇ ਹੀ ਸੀ। ਸਰਦਾਰ ਊਧਮ ਸਿੰਘ ਜੀ ਜਵਾਨੀ ਵਿੱਚ ਪੈਰ ਧਰਦੇ ਸਨ, ਅਜੇ ਬੜਾ ਦਰਦ ਹੋਇਆ ਜਦੋਂ ਉੱਥੇ ਗਏ, ਸਰੀਰ ਨਾਲ ਸਾਫ਼ ਕੀਤਾ, ਖੂਨ ਲੋਕਾਂ ਨੂੰ ਚੁੱਕਿਆ ਵੀ ਸੀ, ਜ਼ਖਮੀਆਂ, ਬੜਾ ਦਰਦ ਮਨ ਵਿੱਚ ਸੀ। ਉਦੋਂ ਹੀ ਮਨ ਵਿੱਚ ਕੋਈ ਗੈਰ ਤਨਖ ਉਹ ਸੱਚੇ ਪਾਤਸ਼ਾਹ ਦੀ ਭਰੀ ਹੋਈ ਜਾਗਪੀ ਸੀ, ਇਹੋ ਜਿਹੇ ਦੁਸ਼ਟ ਨੂੰ ਛੱਡਣਾ ਨਹੀਂ ਚਾਹੀਦਾ। ਉੱਥੇ ਨਹੀਂ ਸੂਤ ਆਇਆ ਜਨਰਲ ਡਾਇਰ, ਅਤੇ ਫਿਰ ਇਹਨੇ ਜਦੋਂ ਵਾਪਸ ਚਲਿਆ ਗਿਆ ਲੰਡਨ, ਇਹ ਮਗਰੇ ਲੱਗਾ ਰਿਹਾ। ਸਰਦਾਰ ਊਧਮ ਸਿੰਘ ਸੁਨਾਮ ਇੱਥੋਂ ਦਾ ਜਨਮ ਸੀ ਇਹਦਾ, ਇਸ ਨਗਰ ਦਾ। ਪਿੱਛਾ ਕਰਦਾ ਕਰਦਾ ਕਿਵੇਂ ਨਾ ਕਿਵੇਂ ਵਿਲਾਇਤ ਇੰਗਲੈਂਡ ਪਹੁੰਚਿਆ। ਉੱਥੇ ਜਾ ਕੇ ਵੀ ਉਹਨੇ ਉਹ ਹਾਲ ਜਿਹੜਾ ਸੀ ਲੰਡਨ ਦੇ ਵਿੱਚ, ਸੋ ਸਟਾਕਸਨ ਹਾਲ, ਉੱਥੇ ਜਦੋਂ ਇਹਨੇ ਜਾ ਕੇ, ਤਾਂ ਬਹੁਤ ਜ਼ਿਆਦਾ ਜਲਸਾ ਸੀ, ਇਕੱਠ ਸੀ, ਉਹਦੇ ਵਿੱਚ ਉਹ ਹੀ ਸਪੀਚ ਦੇ ਰਿਹਾ ਸੀ ਕਿ ਮੈਂ ਉੱਥੇ ਇਸ ਤਰ੍ਹਾਂ ਲੋਕਾਂ ਨੂੰ ਦਬਾਇਆ, ਇੰਨੀ ਸਖਤੀ ਵਰਤੀ, ਇੰਨੇ ਬੰਦਿਆਂ ਨੂੰ ਮੈਂ ਗੋਲੀ ਚਲਾਈ ਮਾਰਿਆ, ਨਹੀਂ ਤਾਂ ਬ੍ਰਿਟਿਸ਼ ਰਾਜ ਦਾ ਬ੍ਰਿਟਿਸ਼ ਸਰਕਾਰ ਦਾ ਨਹੀਂ ਰਹਿਣਾ ਸੀ ਉੱਥੇ। ਬਗਾਵਤ ਨੂੰ ਦਬਾਇਆ ਮੈਂ ਉੱਠਦੀ ਹੋਈ, ਮੈਂ ਇਹ ਕੀਤਾ, ਮੈਂ ਉਹ ਕੀਤਾ, ਤਾਂ ਹੀ ਕਰਕੇ ਆਪਣਾ ਉੱਥੇ ਰਾਜ ਅੱਜ ਤੱਕ ਕਾਇਮ ਆ। 1940 ਦੇ ਵਿੱਚ ਉਹ ਇਹ ਸਪੀਚ ਉਹਨੇ ਇਹ ਦੇਣੀ ਸੀ ਬੜੇ ਹੰਕਾਰ ਵਿੱਚ। ਜਦੋਂ ਉਹ ਖੜ੍ਹਾ ਹੋਇਆ ਉੱਥੇ ਇਹ ਸਪੀਚ ਦੇਣ ਵਾਸਤੇ, ਉੱਥੇ ਹੀ ਇਹ ਸੂਰਮਾ ਅੰਦਰ ਆਪਣਾ ਕਾਰਕੁਨ ਬਣਾ ਕੇ ਸਿਰ ਮੂੰਹ ਵੀ ਮਨਾਉਣਾ ਪਿਆ ਇਹ ਜ਼ਾਲਮ ਦਾ ਕੰਡਾ ਕੱਢਣ ਵਾਸਤੇ। ਸੋ ਇਹ ਸੂਰਮੇ ਨੂੰ ਅਤੇ ਅੰਗਰੇਜ਼ ਬਣ ਕੇ ਗਿਆ ਸੀ ਕਿਤਾਬ ਵਿੱਚ ਪਿਸਟਲ ਲੈ ਕੇ 6 ਗੋਲੀਆਂ ਦਾ। ਉਦੋਂ ਫਿਰ ਇਹਨੇ ਜਦੋਂ ਸਪੀਚ ਦੇ ਰਿਹਾ ਸੀ ਬੜਾ ਕੜਕ ਕੜਕ ਕੇ, ਅਤੇ ਉਦੋਂ ਫਿਰ ਸਾਧ ਸੰਗਤ ਜੀ ਦੀ ਛਾਤੀ ਵਿੱਚ ਗੋਲੀਆਂ ਮਾਰ ਕੇ ਉੱਥੇ ਉਹਨੂੰ ਢੇਰੀ ਕੀਤਾ ਸੀ। ਢੇਰੀ ਕਰਕੇ ਅਤੇ ਫਿਰ ਆਪ ਉੱਥੇ ਹੀ ਪਿਸਤੌਲ ਰੱਖ ਕੇ ਕਿਹਾ ਵੀ ਮੈਂ ਜੋ ਕਰਨਾ ਸੀ ਕਰਤਾ, ਹੁਣ ਤੁਸੀਂ ਮੈਨੂੰ ਫੜ ਲਓ, ਜੋ ਕਰਨਾ ਕਰ ਦਿਓ। ਇਹ ਖਬਰ ਸਾਰੀ ਦੁਨੀਆ ਵਿੱਚ ਉਸ ਵੇਲੇ ਅੰਗਰੇਜ਼ੀ ਮੀਡੀਏ ਰਾਹੀਂ, ਜਿੰਨਾ ਕੁ ਸੀ ਅਖਬਾਰਾਂ 'ਚ ਜੋ ਵੀ ਸੀ, ਤਾਰਾਂ ਰਾਹੀਂ ਸਾਰੀ ਦੁਨੀਆ ਝੱਗ ਵਾਂਗ ਫੈਲ ਗਈ ਸੀ। ਇਸ ਤਰ੍ਹਾਂ ਬੰਦਾ ਆਇਆ, ਉਹਨੇ ਇੰਨੀ ਫੁਰਤੀ ਕੀਤੀ, ਭਾਰਤ ਦਾ ਸੁਨਾਮ ਪੰਜਾਬ ਦਾ, ਜਨਰਲ ਡਾਇਰ ਨੂੰ ਮਾਰਤਾ, ਸਰ ਮਾਈਕਲ ਓਡਵਾਇਰ ਥਾਂ ਮਾਰਤਾ, ਅਤੇ ਆਪ ਉਹਨੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਵੀ ਬੜਾ ਬੰਦਾ ਦਲੇਰ ਹੈਰਾਨ। ਇਸ ਤਰ੍ਹਾਂ ਦੁਨੀਆ ਵਿੱਚ ਰੌਸ਼ਨ ਕਰ ਗਿਆ ਦੇਸ਼ ਪੰਜਾਬ ਨੂੰ, ਪੰਜਾਬ ਦੇਸ਼ ਨੂੰ, ਪੰਜਾਬੀਆਂ ਦੀ ਅਣਖ ਗੈਰਤ ਨੂੰ ਵਿਗਾੜਿਆ ਸੀ ਇਹਨੇ, ਅਤੇ ਇਹਨੇ ਰੌਸ਼ਨ ਕਰ ਸਾਰੀ ਦੁਨੀਆ ਵਿੱਚ ਸੁਨਾਮ ਉਦੋਂ ਜਾਣਿਆ ਗਿਆ। ਖਾਸ ਕਰਕੇ ਅੱਜ ਤੱਕ ਵਾਰਾਂ ਗਾਉਂਦੇ ਨੇ ਸੁਨਾਮ ਦੀਆਂ, ਊਧਮ ਸਿੰਘ ਹੁਣ ਕਸਬਾ ਹੈ ਅੱਜ ਕੱਲ੍ਹ ਜ਼ਿਲ੍ਹਾ ਸੰਗਰੂਰ ਦਾ। ਇਹ ਉਦੋਂ ਦਾ ਵਸਿਆ ਸੀ, ਇਹ ਰਾਣੀ ਬਹੁਤ ਚੰਗੀ ਸੀ, ਧਰਮਾਤਮਾ ਨੇਕ, ਉਹ ਗੁੱਜਰ ਰਾਜੇ ਨੇ ਆਪਣੀ ਰਾਣੀ ਦੇ ਨਾਂ 'ਤੇ, ਜਿਹਦਾ ਲੋਕਾਂ ਵਿੱਚ ਜਸ ਸੀ, ਦਾਨੀ ਸੁਭਾਅ ਸੀ, ਉੱਥੇ ਫਿਰ ਆ ਕੇ ਇਹਨੇ ਸ਼ਰਨ ਲਈ। ਦੌਲਤ ਰਾਏ ਨੇ ਆਗਰੇ ਤੋਂ ਭੱਜ ਕੇ, ਮੁਗਲਾਂ ਤੋਂ ਡਰਦੇ ਨੇ, ਜਦੋਂ ਉਹਦਾ ਵੱਡਾ ਭਰਾ ਫੜਿਆ ਗਿਆ, ਰਾਜ ਚਲਿਆ ਗਿਆ ਦਿੱਲੀ ਦਾ, ਫਿਰ ਇੱਧਰ ਨੂੰ ਆਉਣਾ ਸੀ ਉਹਨਾਂ, ਇਹਨੇ ਆਪਣਾ ਬਚਾਅ ਕਰ ਲਿਆ। ਦੌਲਤ ਰਾਏ ਤਾਈਂ ਤਿੰਨ ਰੱਖ, ਹੁਣ ਇਹਨਾਂ ਦਾ ਸੁਭਾਅ ਬਹੁਤ ਵਧੀਆ ਸੀ। ਕੋਈ ਰਾਜਾ ਦੂਜਾ ਆ ਜਾਏ, ਕੌਣ ਜਰਦਾ ਰਾਜਾ ਦੂਜੇ ਨੂੰ ਆਪਣੇ, ਭਾਵੇਂ ਹਾਰਿਆ ਟੁੱਟਿਆ ਆਵੇ। ਪਰ ਇਹ ਨੇਕ ਬੰਦੇ ਹੁੰਦੇ ਨੇ ਜਿਨ੍ਹਾਂ ਦੀਆਂ ਵਾਰਾਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 9 ਵਾਰਾਂ 'ਤੇ ਧੁਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੰਨਗੀ ਦਿੱਤੀ ਹੈ। ਉਹ ਪਰਮਾਤਮਾ ਰਾਜੇ ਸੀ ਸਾਰੇ, ਦੁਸ਼ਮਣਾਂ ਨੂੰ ਵੀ ਉਹਨਾਂ ਬਖਸ਼ ਦਿੱਤਾ ਸ਼ਰਨ ਆਇਆ। ਉਹਨਾਂ ਦੀਆਂ ਹੀ ਵਾਰਾਂ ਦੀਆਂ ਧੁਨੀਆਂ ਮਾਰਨ ਕਿਹਾ, ਇਹਨਾਂ ਵਾਰਾਂ 'ਤੇ ਇਹ ਲੈ ਚਗਾਓ ਬਾਣੀ ਦੀਆਂ, ਜਿਹੜੇ ਸੂਰਮੇ ਹੋਏ ਰਾਏ ਮਹਿਮੇ ਹਸਨੇ ਕੀ ਧੁਨ ਜਿਵੇਂ ਆਉਂਦਾ ਹੈ। ਟੁੰਡੇ ਅਸਰਾਜ ਹੈ ਜਿਵੇਂ ਆਸਾ ਦੀ ਵਾਰ। ਸੋ ਇਸ ਤਰ੍ਹਾਂ ਇਹ ਰਾਣੀ ਬਹੁਤ ਚੰਗੀ ਸੀ, ਰਾਜਾ ਵੀ ਇਹਨਾਂ ਨੇ ਸ਼ਰਨ ਦਿੱਤੀ ਵੀ ਕੋਈ ਨਹੀਂ, ਰਾਜਪੂਤ ਆ ਨਾ ਆਪਣੇ ਵਾਂਗ, ਦੁਖੀ ਹੋਇਆ ਵਿਚਾਰਾ। ਚਲ ਹੈ ਤੇ ਰਾਜਾ ਦੁਲਟ ਰਾਏ ਤਾਈ ਤਿੰਨ ਰੱਖ, ਦੁਲਟ ਰਾਏ ਨੇ ਦੁਲਟ ਰਾਏ ਤਾਈ ਦੁਖੀ ਹੋਏ ਨੂੰ, ਸ਼ਰਨ ਆਏ ਨੂੰ ਇਹਨਾਂ ਨੇ ਆਪਣੇ ਰਾਜ ਵਿੱਚ ਉੱਥੇ ਸੁਨਾਮ ਵਿੱਚ ਟਿਕਾ ਦਿੱਤਾ, ਇਹਨੂੰ ਰੱਖਣਾ ਕੀਤਾ। ਇਹਨੂੰ ਉੱਚੀ ਕੁੱਲ ਦਾ, 75 ਦੀ ਕੁੱਲ ਸੀ, ਉੱਚੀ ਕੁੱਲ ਦਾ ਅਤੇ ਨੇਕ ਸੁਭਾਅ ਵਾਲਾ, ਜਾਣਿਆ ਵੀ ਪਰਪੱਕ ਸੁਭਾਅ, ਬੜਾ ਸੂਰਮਾ ਦਿਲ ਦਾ, ਇਹ ਸੋਹਣੇ ਗੁਣ ਜਾਣ ਕੇ ਇਹਨੂੰ ਆਪਣੇ ਕੋਲ ਸ਼ਰਨ ਦਿੱਤੀ, ਰੱਖਿਆ ਹੈ, ਸਨਮਾਨ ਦਿੱਤਾ।
1: ਸੇਵਾ ਮਦਦ ਕਰੀ ਉਦਾਰੀ,
0: ਆਉਂਦੇ ਨੂੰ ਜਿਹੜੀ ਉਸ ਵੇਲੇ ਸੇਵਾ ਲੋੜ ਸੀ, ਸਾਰੀ ਤਰ੍ਹਾਂ ਦੀ ਸੇਵਾ ਕੀਤੀ ਅਤੇ ਮਦਦ ਵੀ ਕੀਤੀ।
1: ਦਇਓ ਮਕਾਨ ਬਸਨ ਹਿਤਕਾਰੀ,
0: ਅਤੇ ਬਸਣ ਵਾਸਤੇ ਸੋਹਣਾ ਆਪਣੇ ਰਾਜ ਵਿੱਚ ਇਹਨੂੰ ਮਕਾਨ ਘਰ ਬਾਰ ਦੇਣਾ ਕੀਤਾ ਹੈ, ਵੀ ਇੱਥੇ ਰਹੋ।
1: ਲੋਕ ਧੜ ਵੀ ਦੇਸੀ ਜੇਤੇ,
0: ਜਿਹਨੇ ਇਸ ਇਲਾਕੇ ਦੇ ਦੇਸੀ, ਇਹ ਇਲਾਕੇ ਦੇ ਦੇਸੀ ਆਮ ਲੋਕ ਧੜ ਵੀ ਸਨ,
1: ਮਿਲੇ ਰਾਏ ਦੁਲਟ ਸਹਿਤੇ, ਅਤੇ
0: ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਬੰਦਾ ਨਵਾਂ ਆਇਆ, ਇਸ ਤਰ੍ਹਾਂ ਇਹਨੂੰ ਤੁਰਕਾਂ ਨੇ ਉੱਧਰੋਂ ਆਇਆ ਰਾਜ ਛੱਡ ਕੇ, ਤੁਰਕਾਂ ਨੇ ਇਹਨਾਂ ਦੇ ਰਾਜ 'ਤੇ ਕਬਜ਼ਾ ਕਰ ਲਿਆ ਹੈ, ਅਤੇ ਉਹ ਸਾਰੇ ਧੜ ਵੀ ਇਲਾਕੇ ਦੇ ਆ ਕੇ ਮਿਲੇ, ਕਹਿਣ ਲੱਗੇ ਵੀ ਕੋਈ ਗੱਲ ਨਹੀਂ ਰਾਜਾ ਸਾਹਿਬ, ਅਸੀਂ ਤੁਹਾਡੇ ਨਾਲ ਹਾਂ, ਫਿਰ ਉੱਠੋ, ਗੱਲ ਹੀ ਕੋਈ ਨਹੀਂ, ਆ ਕੇ ਇਕੱਠੇ ਹੋਏ
1: ਧੜੇ ਉਨਪੁਨ ਅਧਿਕੈ ਮਾਰੇ।
0: ਫਿਰ ਇਹਨੇ ਉਹ ਧੜ ਵੀ ਲੋਕ ਆ ਗਏ ਇਹਨਾਂ ਨਾਲ, ਇਕੱਠੇ ਹੋ ਗਏ, ਫੌਜ ਬਣ ਗਈ, ਅਤੇ ਫਿਰ ਬਹੁਤੇ ਧੜੇ ਜਿਹੜੇ ਦਿੱਲੀ ਵੱਲ ਨੂੰ ਵੱਧ ਕੇ ਨੇ, ਡਾਕੇ ਮਾਰਨਾ ਕੀਤੇ।
1: ਤੁਰਕਨ ਕੇ ਧਨ ਲੁੱਟੇ ਅਪਾਰੇ,
0: ਤੁਰਕਾਂ ਦੇ ਜਿਹੜੇ ਦੁੱਖ ਦਿੰਦੇ, ਸੋ ਲੋਕਾਂ ਨੇ ਗੁੱਸੇ ਵਿੱਚ ਆ ਕੇ ਉਹ ਕਿਹੜਾ ਭਲੀ ਕਰਦੇ ਸੀ, ਇਸ ਕਰਕੇ ਤੁਰਕਾਂ ਦੇ ਬਹੁਤੇ ਘਰ ਜਿਹੜੇ ਸੀ ਧੰਨ ਬਾਰ, ਤੁਰਕਾਂ ਦੇ ਬਹੁਤੇ ਲੁੱਟੇ ਫਿਰੇ ਬਣੀ ਹੋਈ ਛੇੜ ਨੇ, ਵਹੀਰ ਨੇ
1: ਦਿੱਲੀ ਆਗਰਾ ਮਥੁਰਾ ਲੈ ਹੈ,
0: ਦਿੱਲੀ ਦੇ ਆਸ ਪਾਸ ਦੇ ਇਲਾਕਿਆਂ ਆਗਰਾ ਅਤੇ ਮਥੁਰਾ ਤੱਕ ਇਹਨਾਂ ਨੇ ਮਾਰ ਮਾਰੀ, ਫਿਰ ਐਡੀ ਵਹੀਰ ਬਣ ਗਈ। ਜਦੋਂ ਲੋਕ ਸਾਰੇ ਉੱਠ ਪੈਣ ਅਤੇ ਉਹ ਹੜਦੀ ਨਿਆਈ ਹੁੰਦਾ, ਉਹਨੂੰ ਰੋਕਣਾ ਬੜਾ ਔਖਾ ਹੁੰਦਾ ਰਾਜ ਸਰਕਾਰਾਂ ਵਾਸਤੇ।
1: ਲੂਟੇ ਸ਼ਹਿਰ ਲਹਿਰ ਕਰਤਾ ਹੈ,
0: ਇਹਨਾਂ ਨੇ ਲਹਿਰ ਬਣਾ ਕੇ, ਤਹਿ ਬਣਾ ਕੇ ਇੱਕ ਆਪਣੀ ਜਿਹੜੀ ਸੀ ਲਾਈਨ ਪੂਰੀ ਕਤਾਰ ਵੱਡੀ, ਸੋ ਲਹਿਰ ਬਣਾ ਕੇ ਇਹ ਸ਼ਹਿਰ, ਕਈ ਜਿਹੜੇ ਸ਼ਹਿਰ ਸੀ ਦਿੱਲੀ ਆਗਰਾ ਮਥੁਰਾ ਤੱਕ ਲੁੱਟਣਾ ਕੀਤੇ, ਤੁਰਕਾਂ ਨੂੰ ਮਾਂਜਾ ਫੇਰਿਆ।
1: ਸਤਪੁੱਤ ਦੁਲਟ ਕੇ ਥੀਏ,
0: ਕਿਉਂ ਕਹਿੰਦੇ ਇਹਨਾਂ ਦਾ ਫਿਰ ਪ੍ਰਤਾਪ ਹੋ ਗਿਆ ਸੀ, ਇਹਦੇ ਅੱਗੇ ਦੁਲਟ ਰਾਏ ਦੇ 7 ਪੁੱਤਰ ਹੋਏ ਨੇ, ਇਹਦੇ ਘਰ ਪੈਦਾ ਹੋਏ ਪ੍ਰਮਾਤਮਾ ਦੀ ਕਿਰਪਾ ਨਾਲ।
1: ਮੂਰ ਧਾਰ ਕੇ ਬਾਬਨ ਲੀਏ,
0: ਉਹਨਾਂ ਦੇ ਨਾਮ ਨੇ ਦੱਸਦੇ ਮੂਰ ਅਤੇ ਧਾਰ ਦੂਜਾ, ਤੀਜਾ ਕੈਬੋ, ਚੌਥਾ ਬਾਨ, ਇਹ ਉਹਨਾਂ ਦੇ ਨਾਮ ਲਏ ਜਾਂਦੇ ਨੇ।
1: ਲੋਗੋ ਰਾਜਾਣੀ ਬਡਿਆਣੀ,
0: ਅਤੇ ਫਿਰ ਪੰਜਵਾਂ ਲੌਂਗੋ, ਅਤੇ ਛੇਵਾਂ ਰਾਜਾਣੀ, ਸੱਤਵਾਂ ਬਡਿਆਣੀ, ਇਹਨਾਂ ਦੇ ਪਿੱਛੇ ਰਾਏ ਨਾਮ ਸਭ ਭਏ ਮਹਾਣੀ, ਇਹਨਾਂ ਦੇ ਪਿੱਛੇ ਰਾਏ ਲੱਗਦਾ ਸੀ ਸਾਰਿਆਂ ਦੇ, ਇਹ ਰਾਏ ਹੋਏ ਨੇ ਸਾਰੇ। ਸੋ ਇਸ ਤਰ੍ਹਾਂ ਮੂਰ ਰਾਏ, ਮੂਰ ਥਲ ਵੀ ਕਹਿੰਦੇ ਆ ਜਿੱਥੋਂ ਇਹ ਸ਼ਹਿਰ ਵਸੇ ਆ, ਜਦੋਂ ਆਪਾਂ ਦਿੱਲੀ ਨੂੰ ਆਉਂਦੇ ਹਾਂ ਪੰਜਾਬ ਤੋਂ, ਹਰਿਆਣੇ ਵਿੱਚ ਮੂਰ ਥਲ ਆ। ਸੋ ਇਸ ਤਰੀਕੇ ਨਾਲ ਇਹਨਾਂ ਦੇ ਨਾਮ ਤੋਂ ਇਹਨਾਂ ਦੇ ਵਸਾਏ ਹੋਏ ਨੇ, ਜਦੋਂ ਇਹਨਾਂ ਦਾ ਰਾਜ ਹੋ ਗਿਆ ਸੀ, ਫਿਰ ਦੁਬਾਰੇ ਪੈਰ ਜੰਮ ਗਏ ਸੀ ਇਹਨਾਂ ਪੁੱਤਰਾਂ ਨੇ, ਦੁਲਟ ਰਾਏ ਦਿਆਂ ਨੇ, ਮੂਰ ਥਲ ਜਿਵੇਂ ਹੈ। ਅਤੇ ਇਹ 7 ਜਿਹੜੇ ਪੁੱਤਰ ਇਹਨਾਂ ਦੇ ਨਾਮ ਪਿੱਛੇ ਰਾਏ ਲੱਗਦਾ ਸੀ, ਲੌਂਗੋ ਰਾਏ ਆਦਿਕ, ਇਹ ਹੋਏ ਹਨ
1: ਰਾਏ ਨਾਮ ਸਭ ਭਏ ਮਹਾਣੀ,
0: ਸਾਰਿਆਂ ਦੇ ਪਿੱਛੇ ਰਾਏ ਨਾਮ ਲੱਗੇ, ਸਾਰੇ ਬੜੇ ਮਹਾਨ ਹੋਏ ਨੇ ਸੂਰਮੇ।
1: ਸੁਤ ਨਾਤੀ ਜਬ ਬਹ ਬਿਰਦੀਏ,
0: ਜਦੋਂ ਇਹਨਾਂ ਦੇ ਅੱਗੇ 7 ਦੇ ਕਿੰਨੇ ਪੁੱਤਰ ਹੋਏ, ਉਹਨਾਂ ਦੇ ਅੱਗੇ 100 ਉਹਨਾਂ ਦੇ ਪੁੱਤਰ ਹੋਏ, ਜਦੋਂ ਇਹਨਾਂ 7 ਦੇ ਪੁੱਤ ਪੋਤਰੇ, ਬਹੁਤ ਜ਼ਿਆਦਾ ਹੋਰ ਵੀ ਅੱਗੇ ਵਿਸਥਾਰ ਹੋ ਗਿਆ ਕੁਲ ਦਾ, ਅਤੇ ਸਾਧ ਸੰਗ ਜੀ ਪੀੜ੍ਹੀਆਂ ਕਈ ਚੱਲ ਪਈਆਂ।
1: ਵਿਆਹੇ ਤਾਮ ਜੱਟ ਨੇ ਕਹਿ ਲਈਏ,
0: ਫਿਰ ਜ਼ਿਮੀਂਦਾਰਾਂ ਦੇ ਘਰ ਜਿਹੜੇ ਮਾਲਵੇ ਦੇ ਵਿੱਚ ਜ਼ਿਮੀਂਦਾਰ ਸੀ ਤਕੜੇ, ਉਹਨਾਂ ਦੇ ਘਰ ਫਿਰ ਇਹਨਾਂ ਦੀ ਸ਼ਾਦੀਆਂ ਹੋਈਆਂ। ਰਾਜਪੂਤ ਸੀ, ਰਾਜੇ ਸੀ, ਅਤੇ ਇਹਨਾਂ ਨੇ ਵਿਆਹ ਕਰਵਾਏ।
1: ਤਿੰਨ ਕੀ ਸੰਤਤ ਹੈ ਬੜੀ ਅਪਾਰ,
0: ਫਿਰ ਇਹਨਾਂ ਦੀ ਬਹੁਤ ਜ਼ਿਆਦਾ ਅੱਗੇ ਸੰਤਾਨ ਹੋਰ ਵਧਣਾ ਕੀਤੀ, ਪ੍ਰਜਾ ਆਪਦੀ ਬਣ ਗਈ।
1: ਦੌਲਤ ਤਿੰਨ ਕਾ ਲੋਕ ਉਚਾਰ,
0: ਅਤੇ ਲੋਕ ਇਹਨਾਂ ਤੋਂ ਭਾਵੇਂ ਕਰਮ ਤੋਂ ਨਾਮ ਪਿਆ ਸੀ, ਇਹਨਾਂ ਨੂੰ ਲੋਕ ਦੁੱਲਟ ਹੀ ਕਹਿੰਦੇ ਸੀ, ਵੀ ਦੁੱਲਟ ਵੱਜਦੇ ਨੇ, ਇਹ ਦੁੱਲਟ ਆ ਗਏ।
1: ਦੌਲਤ ਅੱਲ ਰਹੀ ਤਿੰਨ ਪਹਿਲ,
0: ਉਹਨਾਂ ਨੂੰ ਪਹਿਲਾਂ ਹੀ ਦੁੱਲਟ ਦੀ ਅੱਲ ਪੈਂਦੀ ਸੀ, ਅਖਾਣ ਸੀ ਇਹਨਾਂ ਦੇ ਨਾਲ ਲੱਗਦਾ।
1: ਇਹੀ ਗੋਤ ਥਿਓ ਫਿਰ ਸਹਿਲ,
0: ਇਹ ਫਿਰ ਸਹਿਲ ਸਹਿਜੇ ਸਹਿਜੇ ਸੌਖਾ ਗੋਤ ਬਣ ਗਿਆ, ਇਹ ਇਹਨਾਂ ਦਾ ਗੋਤ ਹੀ ਮੰਨ ਲਿਆ ਲੋਕਾਂ ਨੇ, ਵੀ ਦੁੱਲਟ ਗੋਤ ਜਿਹੜਾ ਹੁਣ ਮਸ਼ਹੂਰ ਆ।
1: ਜਿਉ ਸਿੱਧੂ ਕੇ ਸੋਤੇ ਬਿਰਾਡਤ,
0: ਜਿਵੇਂ ਕਵੀ ਜੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਸਾਧ ਸੰਗਤ ਜੀ, ਵੀ ਨਾਮ ਤਾਂ ਭਾਵੇਂ ਸੀ ਭਾਈ ਸਿੱਧੂ ਵੱਡੇ ਵਡੇਰੇ ਦਾ, ਉਹ ਸਿੱਧੂ ਦਾ ਪੁੱਤਰ ਸੀ ਬਰਾੜ, ਅਤੇ ਉਹ ਸਿੱਧੂ ਦੇ ਪੁੱਤਰ ਬਰਾੜ ਤੋਂ
1: ਵਿਦ ਤਿਓ ਗੋਤ ਬਿਰਾਡ ਆੜਤ,
0: ਉਹ ਸੋ ਆੜ ਤੋਂ ਭਾਵ ਉਹ ਨਾਂ ਤੋਂ ਬਰਾੜ ਗੋਤ ਜਿਹੜਾ ਸੀ ਉਹ ਪ੍ਰਗਟ ਹੋ ਗਿਆ। ਸੋ ਇਸ ਤਰ੍ਹਾਂ ਉਸੇ ਸਮੇਂ ਤੋਂ ਆੜ ਤੋਂ ਭਾਵ ਉਸੇ ਸਮੇਂ ਬਰਾੜ ਗੋਤ ਪ੍ਰਗਟ ਹੋ ਗਿਆ। ਭਾਵੇਂ ਦੋ ਤਰ੍ਹਾਂ ਦੇ ਬਰਾੜਾਂ ਦੇ ਦੋ ਗੋਤ ਨੇ, ਇੱਕ ਸਿੱਧੂ ਬਰਾੜ ਹੈ ਜਿਹੜੇ ਸਿੱਧੂ ਦੇ ਪੁੱਤਰ ਬਰਾੜ ਤੋਂ ਨੇ, ਉਹ ਸਿੱਧੂ ਬਰਾੜ ਹੈ, ਅਤੇ ਇੱਕ ਬਾਬੇ ਭੱਲਣ ਦੀ ਔਲਾਦ ਆ ਜਿਹੜੇ ਇਕੱਲੇ ਬਰਾੜ ਨੇ, ਉਹਨਾਂ ਵਿੱਚ ਇਹ ਸਾਡਾ ਸਾਰਾ ਇਲਾਕਾ ਆਉਂਦਾ ਹੈ, ਅਤੇ ਮੁਕਤਸਰ ਅਤੇ ਮੋਗਾ। ਸੋ ਅੱਜ ਕੱਲ੍ਹ ਦਾ ਜਿਹੜਾ ਸਾਰੇ ਬਰਾੜ ਨੇ, ਅਤੇ ਅਸੀਂ ਵੀ ਉਹਨਾਂ 'ਚੋਂ ਆਉਂਦੇ ਹਾਂ, ਸਾਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ ਵੀ ਇਸੇ ਗੋਤ ਵਿੱਚੋਂ ਸਨ, ਇਕੱਲੇ ਬਰਾੜ। ਅਤੇ ਬਠਿੰਡੇ ਦਾ ਇਲਾਕਾ ਕੁਝ ਉੱਧਰ ਰਾਮਪੁਰੇ ਫੂਲ ਦਾ, ਸੋ ਪੁੱਛੋ ਮੰਡੀ ਯਾਦ ਹੈ ਕਿ ਇਹ ਜਿਹੜੇ ਸਿੱਧੂ ਬਰਾੜ ਨੇ ਸਾਰੇ, ਸੋ ਉਹ ਉਹਨਾਂ ਦੇ ਵਿੱਚੋਂ ਆ। ਇਸ ਤਰ੍ਹਾਂ ਇਹ ਦੋ ਲਗਰਾਂ ਨੇ, ਥੋੜ੍ਹਾ ਜਿਹਾ ਫਰਕ ਆ ਸਿੱਧੂ ਬਰਾੜ ਅਤੇ ਬਰਾੜਾਂ ਵਿੱਚ, ਅਤੇ ਕਈ ਹੁਣ ਰਿਸ਼ਤੇ ਕਰ ਦਿੰਦੇ ਆ, ਕਈ ਨਹੀਂ ਕਰਦੇ, ਜੇ ਵੀ ਉਹ ਵੱਡੇ ਵਡੇਰੇ ਤਾਂ ਐਕਟ ਹੀ ਸੀਗੇ। ਅਤੇ ਇਸ ਤਰੀਕੇ ਨਾਲ ਸਾਧ ਸੰਗ ਜੀ ਇਹ ਕਵੀ ਜੀ ਕਹਿ ਰਹੇ ਨੇ, ਜਿਵੇਂ ਉਹ ਬਰਾੜ ਸਿੱਧੂ ਤੋਂ ਗੋਤ ਚੱਲ ਪਿਆ,
1: ਦੁੱਲਟ ਲੋਕ ਵੱਡੇ ਜਬ ਪਾਰ,
0: ਅਤੇ ਜਦੋਂ ਦੁੱਲਟ ਲੋਕ ਇਹ ਬਹੁਤ ਜ਼ਿਆਦਾ ਵੱਧ ਗਏ, ਸ਼ਕਤੀਸ਼ਾਲੀ ਬਣ ਗਏ,
1: ਬਸੇ ਬਸਾਏ ਗਾਮ ਨੇ ਜੇ ਚਾਰ,
0: ਫਿਰ ਇਹਨਾਂ ਨੇ ਚਾਰ ਆਪਣੇ ਨਗਰ ਵਸਾ ਲਏ ਆਪਣੇ, ਇਹਨਾਂ ਦੀ ਕੁੱਲ ਨੇ ਅੱਗੇ ਕੁੱਲ ਵੱਧ ਗਈ ਮਹਾਰਾਜ ਦੀ ਕਿਰਪਾ ਨਾਲ, ਚਾਰ ਨਗਰ ਇਹਨਾਂ ਨੇ ਵੱਡੇ ਉੱਥੇ ਹੀ ਸੁਨਾਮ ਦੇ ਕੋਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਆਪਣੇ ਹੀ ਵਸਾ ਲਏ, ਆਪਣੀ ਇਹਨਾਂ ਦੀ ਔਲਾਦ ਨੇ। ਇਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਇਹ ਸਾਰਾ ਬਾਇਓਡਾਟਾ ਦੇ ਰਹੇ ਨੇ, ਪ੍ਰਿਥੀਰਾਜ ਚੌਹਾਨ ਤੋਂ ਜਿਵੇਂ ਇਹਨਾਂ ਦੀ ਕੁੱਲ ਚੱਲੀ, ਅਤੇ ਜਿਹੜੇ ਨਗਰ ਵਸਾਏ ਨੇ ਉਹਨਾਂ ਦੇ ਨਾਮ ਜਿਵੇਂ ਲੌਂਗੋਵਾਲ, ਕੈਂਬੋਵਾਲ, ਚੱਠੇ, ਪਿੱਪਲੀ, ਇਹ ਗੋਤਾਂ ਜਿਹੜਾ ਗਾਂਹ ਦੀ ਗਾਂ ਇਹਨਾਂ ਤੋਂ ਚੱਲੇ ਨੇ। ਸੋ ਇਹ ਅੱਗੇ ਆਪਾਂ ਕੱਲ੍ਹ ਨੂੰ ਪ੍ਰਸੰਗ ਵਿਚਾਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ। ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਆ, ਗੁਰਮੁਖਾਂ ਦੀ ਰਸਨਾ ਤੋਂ ਨਾਮ ਸਿਮਰਨ ਨਾਲ ਜੁੜੀਏ, ਮੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਤਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਸਿੱਖ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤੀ ਧੰਨਵਾਦੀ ਹਾਂ। ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru, Guru, Guru, Guru, Guru, Guru, Guru, Guru, Guru, Guru, Guru, Guru.

0: ਸ੍ਰੀ ਭਗਤੀ ਜੀ ਸਹਾਇ ਵਾਹਿਗੁਰੂ ਭਗਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਤੇ ਆਏ ਕ੍ਰਮਗਤ ਗੁਣ ਤੇ ਗੁਰਦਾਸ ਰਾਮਦਾਸ ਸਹਾਏ ਅਗੂ ਹਰਗੋਬਿੰਦ ਆਏ ਸ੍ਰੀ ਹਰ ਸੁਣਤੇ ਸਭ ਪੁਜਾਏ ਤੇ ਬਹਾਦਰ ਸੂਰੀ ਹੈ ਘਰ ਨਾਉ ਨਿਧਿਆ ਬਿਧਾਏ ਸਭ ਸਾਈ ਹੋ ਸਹਾਏ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਸਾਈ ਹੋ ਸਹਾਏ ਦਸਵੇਂ ਪਾਤਸ਼ਾਹੀਆਂ ਦੀ ਜੋਤ ਗੁਰੂ ਧਰਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਚਾਰ ਦਾ ਧਿਆਨ ਕਰਕੇ ਗੁਰੂ ਜੀ
1: ਵਾਹਿ ਗੁਰੂ
0: ਜਾਂ ਪਿਆਰਿਆਂ ਤੋਂ ਹੋ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਥੀਆਂ ਜਪੀਆਂ ਤਪੀਆਂ ਜਿਵੇਂ ਨਾਮ ਜਪਿਆ ਵੰਡ ਛੱਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤੁਹਾਨੂੰ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ
1: ਵਾਹਿ ਗੁਰੂ
0: ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਤੇ ਬੰਦ ਕਟਾਏ ਕੋਟਰੀਆਂ ਲੁਹਾਈਆਂ ਚਰਖੀਆਂ ਤੇ ਚੜਿਆ ਹੋਇਆ ਮਸਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਲਾਇਆ ਸਿੱਖੀ ਕੇਸਰ ਪਾਸਾ ਸਾਜਣ ਭਾਈ ਤਿਨਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ
1: ਵਾਹਿ
0: ਝੰਡੇ ਹੋ ਗਏ ਜਗਤ ਅਟਲ

ਸਤਿਕਾਰ ਉੱਤੇ ਆਪਣੇ ਪੰਥ ਦੀ ਸਹਾਇਤਾ ਕਰਦੀ ਹੋ। ਸ੍ਰੀ ਨਨਕਾਣਾ ਸਾਹਿਬ ਹੋਰ

0: ਭਾਵ ਦਰ ਆਈ ਸੰਗਤ ਦੇ ਹਿਰਦਿਆਂ ਦੇ ਵਸੋਲਾਂ ਦੀ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਲਈ ਦਰਮ ਕਰਨ ਨਾਮ ਦਾ ਗੁਰਸਿੱਖੀ ਸੰਗਤ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਪ੍ਰੇਰਣਾ ਬਖਸ਼ ਕਰਨਾ ਕਾਮ ਕਰਨ ਵਿਲੋਮ ਅਹੰਕਾਰ ਬਚਾਉਣਾ ਚਰਚਿਤ ਕਰਨੀ ਕੜਾ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੈ ਆਪ ਜੀ ਦੇਗ ਨੂੰ ਭੋਗ ਲਾਓ ਸਿੱਖ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤੇ ਜੋ ਸ਼ਕਤੀ ਵਾਹਿਗੁਰੂ ਨਾਮ ਦਿੱਤੇ ਪਾਵਨ ਨੂੰ ਦੁਆ ਬਖਸ਼ੋ ਸੇਵ ਤੇ ਆਦੇ ਮੇ
1: ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਾਗਰ ਮਹਿ ਬੋਹਿਥ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ।

ਵਾਹਿਗੁਰੂ ਵਾਹਿਗੁਰੂ ਜੀ ਸੋਰਠਾ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗਾ ਨ ਪਹਾਈ ਸਤਿਗੁਰ ਪੂਰਾ ਭੇਟਿਆ ਜਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਹਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਲੋਕ ਜਹ ਸਾਧੂ ਗੋਬਿਦ ਭਜਨ ਕੀਰਤਨ ਨਾਨਕ ਨੀਤ ਅਣਾ ਹੋਣਾ ਤੂੰ ਹੈ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋ ਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵ ਹੋ ਸੋ ਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋ ਹਿਲਾ ਹੋ ਵਾਰੀ ਜਿਤ ਸੋ ਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨਾ ਕੀਮਤ ਨਾਮ ਪਵੈ ਤਿਸ ਦਾ ਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣਾ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਾਨਾ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਬਿਸੋਏ ਦਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਖ ਧਨਾਸਰੀ

ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤਾ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੇ। ਜੋ ਜੋ ਚਲ ਹੈ ਚੁੱਭੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ

ਬਸਨਾ ਸੋਹੇਲਾ ਔਦ ਘਟਾ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਮੰਗਿਆਨੀ ਜਿਸਾ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹੁ

0: ਵਾਹਿਗੁਰੂ ਜੀ
1: ਸਤਨਾਮ
0: ਸ੍ਰੀ ਵਾਹਿ
1: ਸ੍ਰੀ ਵਾਹਿਗੁਰੂ ਜੀ ਗੁਰ ਬਿਨ ਭੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰਹੇ ਮਨ ਮੇਰੇ ਗੁਰ ਕਰ ਸ਼ੁਭ ਸੁਪੁਨ ਗਨ ਕਟੈ ਸਭ ਤੇਰੇ ਗੁਰ ਨੈਣ ਬੈਨ ਗੁਰ ਗੁਰ ਕਰੋ ਗੁਰੂ ਸਤ ਕਵ ਲਲ ਕਹੈ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜਿਨ ਗੁਰੂ ਨ ਦੇਖਿਓ ਨਾ ਹੁਕੀਓ ਤੇ ਅਕਿਅਤ ਸੰਸਾਰ ਮੈਂ ਸਭ ਕਹੋ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਧ ਕਿਤ ਸਾਹੂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾਵੇ ਸਾਹੋ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾਂ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ।

ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ।

Jap. Adi Sat, Juga Adi Sat, Pi Sat, Nanak Hosi Pi Sat, Sochai Soch Na Ho Vai Je, Sochi Lakh Bar, Chupa Chup Na Ho Vai Je, Lai Raha Lavtar, Pukhaya Pukhna Uttri Je, Banna Puriya Par. ਸਹਿਸ ਸਿਆਣਪਾ ਲੱਖ ਹੋਹੀ ਤਾਕ ਨਚਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਦੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭੁਆਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਐ ਜੇ ਬੁੱਝੈ ਤਾਂ ਹੋਵੇ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤੋ ਜਾਣ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੀ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹੁ ਸਾਚਾ ਸਾਹਿ ਸਚ ਨਾਹੀ ਭਾਖੇ ਆ ਭਾਉ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀ ਆ ਜਿਦ ਸਦਰ ਬਾਰ ਮਾਹ ਕੇ ਬੋਲਣ ਬੋਲੀ ਆ ਜਿਤ ਸੂ ਧਰ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸੁੱਚੇ ਅਰਥ ਆਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੁਮ ਗੁਰਮੁਖ ਵੇਦੁਮ ਗੁਰਮੁਖ ਰਹਿ ਸਮਾਈ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਹਾਵਾ ਜਿਤ ਭਾਵਾ ਬਿਨ ਪਾਣੀ ਕੇ ਨਹਾਈ ਕਰੇ ਜੇਤੀ ਸਿਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਵਾਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਜਹਿ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰ ਨਾਥ ਸੁੜਿਆ ਧਰਤ ਤਬਲੇ ਆਕਾਸ਼ ਸੁੜਿਆ ਦੀਪ ਲੋਪਾ ਤਾਲ ਸੁੜਿਆ ਪੋਹਿਨ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦਾਉ ਸੁਣਿਆ ਮੁਕਸਾਲਾ ਹਨੁਮਾਨ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਾਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਲਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ

ਕੋ ਮਨ ਜਾਣੈ ਮਨ ਕੋਇ। ਮੰਨਾ ਮਾਰਗ ਠਾਕ ਨ ਪਾਏ, ਮੰਨਾ ਪਤਿ ਸੁਣਿ ਪ੍ਰਗਟ ਜਾਈ, ਮੰਨਾ ਮਗਨ ਥੱਲਾ ਪੰਥ, ਮੰਨਾ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ।

ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹ ਦਰਕ ਮਾਨ ਪੰਚੇ ਸੋਹਾ ਹਰ ਦਰਾ ਜਾਨ ਪੰਚਾਂ ਕਾ ਗੁਰੇਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਨਾ ਨਾਹੀਂ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋ ਅਸਚਿਆਰ ਧਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਦਸਤੇ ਭਾਰਤ ਲੈ ਕਮਜ਼ੋਰ ਜੀ ਅਜਾਤ ਰੰਗਾ ਕੇ ਨਾਭ ਸੁਭਨਾ ਲਿਖਿਆ ਬੜੀ ਕਲਾਵੇਂ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੇਤੀ ਦਾਸ ਜਾਣਾ ਕੌਣ ਕੂਤ ਹੈ ਕੀਤਾ ਪ੍ਰਸਾਵੇ ਕੁਕਵਾਓ ਤਿਸ ਤੋਂ ਲਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਾਹ ਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਸੰਖ ਮੋਹਨ ਲਵਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਮੂਰ ਕੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਅਰ ਕੂੜੇ ਫਰਾਹੇ ਸੰਖ ਮਲੇਸ਼ ਮਲ ਭਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ

ਅਹੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹ ਬਖਸਾਰ ਅਸੰਖ ਮੌਲ ਵਿਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਸੰਘ ਗੜਬੜ ਹੱਤਿਆ ਕਮਾਹਿ ਸੰਘ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਰਾਹਿ ਸੰਖ ਮਲੇਸ਼ ਮੁਲ ਭਾਖਾ ਹਿ ਸੰਖ ਨੰਦਕ ਚਰ ਕਰ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਸੰਖ ਹਸਤ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾਸ ਰਤਨ ਜੋਗ ਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਹੇ ਤਿਪਤੇ ਪਾਹੇ ਜੇਤਾ ਕੀਤਾ ਤੇਤਾ ਨਾਵਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੁਤਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪੰਕ ਸੰਗ

ਨੂੰ ਜੇ ਕੋ ਭਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰ ਗਤੀਤ ਮਲ ਨਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਗੁਣ ਗੁਣ ਕੀਤੇ ਭਗਤ ਨਾ ਹੋਏ ਇਸ ਵਾਸਤਾ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲਿਖ ਪੁਰਾਣ ਵਕਤ ਨਾ ਪਾਇਓ ਕਾਦੀ ਅਜੇ ਲਿਖਣ ਲਈ ਕੁਰਾਣ ਥਿਤ ਵਾਰ ਨਾ ਜੋਗੀ ਜਾਣ ਰੁਤਮਾ ਹੁਣ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣ ਸੋਈ ਕਿਵ ਕਰਿਆ ਕਾ ਕਿਵ ਸਾਲਾਹੀ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਕਿ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਇਆ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਬਾਤ ਸਹਿਸ ਅਠਾਰਾਂ ਕਹਿਣ ਤੇ ਬਾਸਲੂ ਅਖਤਾਤ ਲੇਖਾ ਹੋਇਤਾ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਕੇ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਏਤੀ

ਲੈ ਕਿਰਪਾਹੇ ਕਿਤੇ ਮੂਰਖਾ ਹੀ ਖਾਹੇ ਕਿਤਿਆ ਦੁੱਖ ਭੁਗ ਸਦ ਮਾਰ ਇਹ ਭੇਦਾ ਤੇਰੀ ਦਾ ਤਾਰ ਬਨ ਖਲਾਸੀ ਭਾਣੇ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਇਓ ਉਹ ਜਾਣ ਜੀਤੀ ਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਹੈ ਸੇ ਪੇ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਹਾਉ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਗੁਣ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਮੁਲਿਆ ਵਹਿ ਮੁਲਾ ਜਾਹੇ ਮੁਲ ਭਾਈ ਮੁਲਾ ਸਮਾਹੇ

ਲਿਵਲਾਇ ਆਖੇ ਵੀਤ ਪਾਠ ਪੁਰਾਣੂ ਆਖੇ ਪੜੇ ਕ੍ਰਭ ਖਿਆਣੂ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀ ਤੈ ਗੋਬਿੰਦੂ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸਵਰ ਨਰ ਮੁੰਜਨ ਸੇਵੋ ਕੀਤੇ ਆਖੇ ਅਕਨ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕ੍ਰਿਹਤਾ ਅਕਨ ਕਹਿ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣਾ ਸੱਚ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕੀ ਅਸਰ ਗਾ ਬਾਰਾ ਗਾ ਬਾਰੂ ਸੋ ਦਰ ਕਿਹਾ ਸੋ ਕਰਕੇ ਹਾਜਤ ਬੈ ਸਰਬ ਸੰਭਾਲੀ ਵਾਜੀ ਨਾਦ ਅਨੇਕਾ ਸੰਖਾ ਕੀਤੀ ਵਾਵਨ ਹਾਰੀ ਕੀਤੀ ਰਾਗ ਭਰੀ ਸੇਵ ਕਹੀਨ ਕੀਤੇ ਗਾਵਣ ਹਾਰੀ ਗਾਵੇ ਹੈ ਤੋਹਨੋ ਪਾਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਬਾਰੀ ਗਾਵੇ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਹੀ ਸਰਵਨ ਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਹੈ ਅੰਦਾਸ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀ ਕਰਾਰੀ ਗਾਵਣ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮਤ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਤ ਮਹਾਂਬਲ ਸੂਰਾ ਗਾਵੇ ਕਾਣੀ ਚਾਰੀ ਗਾਵੇ ਖੰਡ ਮੰਡਲ ਬਰਭੰਡਾ ਕਰ ਕਰ ਰੱਖੇ ਧਾਰੀ ਸੇਈ ਤੁਦਨੋਂ ਗਾਵੇ ਜੋਤ ਭਾਵਣ ਡੱਤੇ ਤੇਰੇ ਭਗਤ ਤਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਸਾਹਿਬ ਸਾਚਾ ਸਾਚੀ ਨਾਈ ਹੈ ਪੀਉ ਸੀ ਜਾ ਨਾ ਜਾਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਸੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਮੇ ਭੂਤੈ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗਜੀਤ ਆਦੇਸ ਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਬੱਜ ਹਨਾਦ ਆਪ ਨਾਥ ਨਾਥੀ ਸਭ ਜਾਕੀ ਰੇ ਦਿਸੇ ਦੇਵਰਾ ਸਾਧ ਸੰਜੋਗ ਵਿਜੋਗ ਦੇ ਕਾਰਜ ਲਾਵੇ ਹਲੇਖੇ ਆਵੇ ਭਾਗ ਆਦੇਸ ਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਪਤ ਸੁਭਾਵੈ ਤਿਵਚ ਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹ ਵਿਡਾਣ ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਅਸਨ ਲੋ ਲੋਏ ਭੰਡਾਰੋ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਨ ਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖਵੀਸ ਲੱਖ ਲੱਗੜਾ ਆਖੀ ਹੈ ਇੱਕ ਨਾਮ ਜਗਦੀਸ ਹੈ ਇਹ ਤਰਾਖ ਪਤ ਪੌੜੀਆ ਚੜੀਆ ਹੋਏ ਅਕੇਸ ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋੜ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਣ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਬਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿਜੀ ਜੁਪ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰੂ ਤਿੱਤਾ ਸੋਹਣ ਪੰਚ ਪ੍ਰਭਾਣ ਨਦਰੀ ਕਰਮ ਪਵੈ ਨਿਸ਼ਾਨੂ ਕੱਚ ਪਕਾਈ ਉਥੈ ਪਾਏ ਨਾਨਕ ਗਾਇਆ ਜਾਪੈ ਜਾਏ ਧਰਮ ਕਣਕਾ ਇਹੋ ਧਰਮ ਗਿਆਨ ਕਣਕਾ

ਕੀਤੀ ਪਾਵਣ ਨੂੰ ਪਾਣੀ ਵੈਸੰਤਰ ਕੀਤੀ ਕਾਣ ਮਹੇਸ਼ ਕੀਤੀ ਬ੍ਰਹਮੇ ਘੜ ਘੜੀਆ ਰੂਪ ਰੰਗ ਕੇ ਵੇਸ ਕੀਤੀ ਆਕਾਰ ਭੂਮੀ ਮਿਰ ਕੀਤੇ ਕੀਤੇ ਧੂਹ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਹਤ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਧ ਕੀਤੀ ਆ ਕਾਣੀ ਕੀਤੀ ਆ ਬਾਣੀ ਕੀਤੀ ਪਾਤ ਨਰਿੰਦੋ ਕੀਤੀ ਆ ਸੁਰਤੀ ਸੇਵਕ ਕੀਤੀ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤੈ ਘਾਟ ਘੜੀਆਂ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੇ ਘੜੀਆ ਸੁਰਤ ਮਤ ਮਨ ਬੁੱਧ ਦਉ ਤਿੱਥੇ ਘੜੀਆ ਸੁਰਸ ਦਾ ਕੀ ਸੁਧ ਦਉ ਕਰਮਖੰਡ ਕੀ ਬਾਣੀ ਜੋੜ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿਨ ਮਹਾਰਾਮ ਰਹਿਆ ਭਾਰਪੁਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨਕਤ ਨੇ ਜਾਹੇ ਨਾ ਹੋਏ ਮਰਨ ਠਾਗੇ ਜਾਹੇ ਜਿਨਕਾ ਰਾਮ ਸੈਵਨ ਮਾਹੇ ਤਿੱਥੇ ਭਗਤ ਵਸੈ ਕੇ ਲੋ ਕ੍ਰਹ ਨੰਦ ਚਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖਣ ਨਿਹਾਲ ਤਿੱਥੇ ਖੰਡ ਮੰਡਲ ਵਰ ਭਾਂਡੋ ਜੇ ਕੋ ਕਥਾ ਤੈ ਅੰਤ ਨ ਅੰਤੋ ਤੈ ਲੋ ਅਲੋ ਆਕਾਰੋ ਜਿਵ ਜੁ ਹੁਕਮ ਤਵੈਤ ਮਕਾਰ ਵੇਖੈ ਵਿਕਸੈ ਕਰ ਵਿਚਾਰੋ ਨਾਨਕ ਕਥਨਾ ਕਰੜਾ ਸਾਰੋ ਜਾਤੂ ਪਹਾਰਾਓ ਧੀਰ ਸੁਨਿਆਰ ਅਹਰਨ ਮਤ ਵੇਦ ਥਿਆਰ ਭੁੱਖ ਲਾਗਣ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲੋ ਜਿਨ ਕਉ ਨਦਰ ਕਰਮ ਤਨਕਾਰੋ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੋ ਦਿਵਸਰਾ ਦੁਇਦਾਈ ਦਾਇਆ ਖੇਲਾ ਸਕਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਚੱਕਰ ਚੇਹਨ ਔਰ ਵਰਣ ਜਾਤਰ ਪਾਤ ਨਹਿਨ ਜਿਹ ਰੂਪ ਰੰਗ ਅੜੇਕ ਭੇਖ ਕੋ ਕਹਿਣ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਨਿਮਿਤੋਜ ਕਹਿ ਜਾਇ ਕੋਟਿੰਦਰ ਦ੍ਰੜ ਸਾਹਿ ਸਾਹਣ ਗਣਿ ਜਾਇ ਤ੍ਰਿਭਵਨ ਮਿਹਿਬ ਸਰਣ ਔਰ ਅਸਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥਕ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲਿਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਟਾਹਿ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਉਪਾਰੇ ਨਮਸਤੰਗ ਸਵੇਕਾ ਨਮਸਤੰਗ ਨਿਕਾ ਨਮਸਤੰਗ ਭੂਤੇ ਨਮਸਤੰਗ ਰੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਅਸਰਮੇ ਨਮਸਤੰਗ ਜਲਾਸੇ ਨਮਸਤੰਗ ਜਲਾਸੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਬਜਬੇ ਨਮਸਤ ਅਸਬੇ ਦੇ ਸੰਗ ਦੇ ਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤ ਅਸਦੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਵਨੇ ਨਮ ਸਰਬ ਭਵਨੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਅਸਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਲਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਹੰਤੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖਮ ਨਮੋ ਸਰਬ ਪੋਖਮ ਨਮੋ ਸਰਬ ਸੋਖਮ ਨਮੋ ਸਰਬ ਪੋਖਮ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂਆ ਲੇਖਾ ਭੇਖਾ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤਾ ਭੀਤਾ ਤਰਮਾਨ ਹੈ ਨਿਧਾਨ ਹੈ ਤਿਰਬਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਚੇਹ ਹੈ ਜਾਦ ਹੈ ਜਨਮ ਹੈ ਮਰਨ ਹੈ ਭੂਤਿਆਂ ਭਰਨਾ ਹੈ ਗੰਜ ਹੈ ਭਾਂਜਿਆਂ ਝੂਜਿਆਂ ਝਾਂਜਿਆਂ ਮੀਖਿਆਂ ਪੀਖਿਆਂ ਧੰਦ ਹੈ ਮੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਰਸੀ ਕਹਿ ਨਿਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤੈ ਅਲੋਕ ਹੈ ਸੋ ਕਹਿ ਕਰਮ ਹੈ ਭਰਮੈ ਅਜੀਤ ਹੈ ਭੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤਿ ਨਿਧਾਨੇ ਨਮੋ ਦੇਵ ਦੇਵੀ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾ ਤਿੰਨ ਸੰਗੀ ਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਂ ਤਾਣੇ ਨਮੋ ਨਿਰਤ ਨਿਰਤੇ ਨਮੋ ਨਾਦ ਰਾਧੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਰਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮਿਦੇ ਨਮੋ ਸਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕੁਲ ਕਰਮ ਨਮੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮੋ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੀ ਨਮੋ ਮਾਨ ਮਾਨੀ ਨਮੋ ਰੋਗ ਰੋਗੀ ਨਮਸਤੰਗ ਇਸ਼ਨਾਨ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ

ਗੁਰਗ੍ਰੰਥ ਭੰਜਨ ਹਾਰ ਕਾਲਹੀਨ ਕਲਾਸ਼ਨਿਪਤ ਕਾਲ ਪੁਰਖਾ ਦੇਸੋ ਧਰਮ ਧਾਮ ਸੋ ਭਰਮ ਰਾਤ ਪੂਤਾ ਲੱਖ ਭੇਸ ਅੰਗ ਰਾਗ ਨਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕਾਮ ਆਪ ਰੂਪਮ ਇਕ ਅਨੁਸਤ ਇਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਸੂਤ ਅੰਗਹੀਨ ਭਾਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਇਕ ਸਰਬ ਕੁਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸਾਸਨ ਜਾਣਹੀ ਜਿਹੇ ਰੂਪ ਰੰਗ ਅਲੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਗ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵੇ ਬਹੁ ਚਿਤ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਸਨ ਭੰਗ ਭਵਨ ਅੰਗਨ ਭਵ ਪ੍ਰਕਾਸ਼ ਨਿਤਨ ਨਾਸ ਆਜਨ ਬਾਹੂ ਸਾਹੁ ਸਾਹੁ ਰਾਜਨ ਰਾਜ ਭਾਨਨ ਪਾਨ ਦੇ ਵਣ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਗ ਕਰਨਕ ਕਾਲਨ ਕਾਲਨ ਭੂਤਿਆ ਗਾਬਾ ਭੰਗ ਆਤਮਿਤ ਪਾਰ ਗੁਣ ਗਰਮ ਦਾਰ ਮੁਰਗਨ ਪ੍ਰਣਾਮ ਨਿਰਭੈ ਨੇ ਕਾਮ ਅਤ ਪ੍ਰਚੰਡ ਮਿਤ ਗਤ ਅਖੰਡ ਆਲ ਸਹਿ ਕਰਮ ਦ੍ਰਿਸ਼ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਉਪਾਰੇ ਹਰਿਯੰ ਕਰਿਯੰ ਨਿਰਨਾਮੇ ਕਾਮੇ ਭੁਜੰਗ ਪ੍ਰਿਆ ਛੰਦੇ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਸੈ ਭਗਵਤੀ ਛੰਦ ਤਾ ਪ੍ਰਸਾਦ ਕਾਤੇ ਕੇ ਅਛਜ ਦੇਸੈ ਕੇ ਅਭਿਜ ਪੇਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦੁਤ ਸੁਖੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜੰਗ ਪ੍ਰਭੈ ਕੇ ਧਰਮੰਗ ਧੁਜੈ ਕੇ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤੰ ਕ੍ਰਿਤੀ ਕੇ ਚਤੁਰੰਗ ਛਤਰੀ ਕੇ ਬ੍ਰਹਮੰਗ ਸਰੂਪੈ ਕੇ ਆਦਿ ਅਨੁਪੈ ਕੇ ਆਦਿ ਅਦੇਵ ਕੇ ਆਪੋ ਭੇ ਵੈ ਕੇ ਚਤੁਰੰਗ ਵਿਹੀਨੈ ਕੇ ਕਾਧੀਨੈ ਕੇ ਰੋਜੀ ਰਜਾ ਕਰ ਹੀ ਮਾਰਿਆ ਕਕ ਪਾਕ ਪਿਆ ਬੇ ਕੇ ਗੈਬਲ ਗਿਆ ਬੇ ਕੇ ਆਪਲ ਗੁਨਾਹਿ ਕੇ ਸਾਹੁ ਸਾਹਿ ਕੇ ਕਾਰਨ ਕੁਨਿੰਦਹਿ ਕੇ ਰੋਜੀ ਦਹੰਦ ਹੈ ਕੇ ਰਾਜ ਕਰੀ ਹੀ ਮੈਂ ਕੇ ਕਰਮ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਕੇ ਸਰਬਤਰ ਭਾਉਣਾ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਰਾਜਾ ਕੇ ਸਰਬਤਰ ਸਾਜੈ ਕੇ ਸਰਬਤਰ ਦੀਨਾ ਏ ਕੇ ਸਰਬਤਰ ਲੀਨਾ ਏ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲਾ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤਰਾਣਾ ਕੇ ਸਰਬਤਰ ਪ੍ਰਾਣਾ ਕੇ ਸਰਬਤਰ ਦੇਸਾ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੇ ਸਦੈਵ ਪ੍ਰਧਾਨੇ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਪੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਉਸ ਨਾਲ ਵਜੂ ਹੈ ਤਮਾਮ ਰਜੂਆ ਹਮੇਸ਼ਰ ਸਲਾਮੈ ਸਲੀ ਖਤਮਦਾਮੈ ਗਨੀ ਮੁੱਲ ਸਕਸਤੈ ਗਰੀਬ ਪ੍ਰਸਤੈ ਬਲਾਂਦਲ ਮਕਾਨਾ ਜੀ ਮਿਲ ਜਮਾਨਾ ਤਮਿਲ ਤਮਾਮੈ ਰੁਜਲ ਨਿਧਾਨੈ ਹਰਿ ਫਰ ਜੀ ਮਿਰ ਜਾ ਕੇ ਯਕੀਨਾ ਨੇਕੁਲ ਤਰੰਗ ਹੈ ਭੇਦੈ ਭੰਗੈ ਜੀ ਜਲ ਨਵਾਜੈ ਗਰੀਮੁਖ ਰਾਜ ਹੈ ਨਿਰੁਕਤ ਸਰੂਪੈ ਤੇਰੇ ਮੁਖ ਤੇ ਪ੍ਰਭੂਤੈ ਪਰ ਭੁਗਤ ਪ੍ਰਭ ਸਜੁਗਤ ਸਦਾ ਸਦੈਵ ਸਰੂਪੈ ਭੇਦੀ ਅਨੂਪੈ ਸਮਸ ਉਪਰਾਜੈ ਸਦਾ ਸਰਬ ਸਾਜ ਹੈ ਸਮਸਤ ਸਲਾਮ ਸਦੈਵ ਕਾਮ ਨਿਰਬਾਧ ਰੂਪੈ ਅੰਗਾਦ ਰੂਪੈ ਓ ਅੰਗ ਆਦ ਰੂਪੈ ਨਾਸ ਰੂਪੈ ਅਨੰਗੀ ਅਨਾਮਿ ਤ੍ਰਿਭੰਗੀ ਤ੍ਰਿਕਾਮ ਤ੍ਰਿਭਰਗੰ ਤ੍ਰਿਭਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਰਾਗੈ ਤ੍ਰਿਭੁਗਤ ਸਰੂਪ ਹੈ ਛਿਜ ਹਜੂਤ ਹੈ ਕਿ

কর্মং সর্বং ধর্মং সর্বং যুক্তা সর্বং মুক্তাগ্র শ্যামল সন্ধত প্রসাদ নমো নরক নাসে সদা প্রকাশে অনঙ্গং স্বরূপে অপঙ্গং বিভূতে পরমাত্ম পরমাতে সদা সর্বসাথে অগাধ স্বরূপে নির্বাধ বিভূতে অনঙ্গী অনামিত ভঙ্গি ত্রিকাম নির্ভঙ্গী স্বরূপে সর্বঙ্গী অনুপে ন পোত্র ন পুত্র ন সত্র ন মিত্র ন তাত ন মাত ন জাত ন পাত ন সাক শ্রী কমিতমি ক সদৈব প্রভ আজায় হ্যাঁ আজা হ্যাঁ ভগবতী ছন্দ প্রসাদ কে জাহর জহুর হ্যাঁ কে হাজর হজুর হমেশ্বর সলাম সমস্ত কলাম হ্যাঁ কে সাহেব দিমাগ কে উচল চলাগে কে কামল করিমে কে রাজ করিমে ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮਲਕ ਮਾਲੇ ਕੁਸਨ ਜਮਾਲੇ ਗਰੀ ਮਲਕ ਰਾਜੇ ਗਰੀ ਬਿਲ ਨਵਾਜੇ ਹੈ ਕਾਈ ਪੁਰਸ ਕਰਨ ਹੈ ਹਰਾਸਲ ਪਕਨ ਹੈ ਕਲੰਕੰ ਪ੍ਰਣਾਸੈ ਸਮਸਤ ਨਿਵਾਸੈ ਗੰਜਲ ਗਰੀ ਮੈਂ ਰਜਾਇ ਕਰੀ ਮੈਂ ਸਮਸਤ ਜਬਾਹੇ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸ਼ਰ ਟਬਨ ਹੈ ਤਮਾ ਮਲਤ ਜੀ ਮੈਂ ਸਮਸਤ ਅਜੀਜ ਹੈ ਪਰਮ ਪਰਮੀ ਸੈ ਸਮਸਤ ਅਦੀਸ ਹੈ ਅਦੇਸਲ ਅਲੇਖ ਅਮੇਸਲ ਭੇਖੈ ਜਿਮਨਲ ਜਮਾਹ ਹੈ ਅਮਿਕਲ ਬਾਹੇ ਕਰੀ ਮੁਲਕ ਮਾਲੇ ਕੇ ਜੋਰਤ ਜਮਾਲੇ ਕੇ ਅਚਲੰਗ ਪ੍ਰਕਾਸ਼ ਹੈ ਕਿਵੇਂ ਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿਵੇਂ ਤੋ ਬਿਭੂਤ ਹੈ ਕਿਵੇਂ ਤੋ ਪ੍ਰਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿਵੇਂ ਤੋ ਭੰਗ ਹੈ ਮਦ ਭਾਲ ਛੰਦ ਤੋ ਪ੍ਰਸਾਦ ਮੌਨ ਮਾਨ ਪ੍ਰਣਾਮ ਗੁਣ ਗਰਮ ਦਾਮ ਅਰਬਰ ਗੰਜ ਹਰ ਨਰ ਪ੍ਰਭਾਂਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡਨ ਭਵਨਾਸ ਮੋਨ ਮਨ ਪ੍ਰਕਾਸ਼ ਗੋਨ ਗਰ ਪ੍ਰਣਾਮ ਜਲ ਥਲ ਮਦਾਮ ਅਣਛ ਜੇ ਅੰਗਾਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵਨਾਸ ਧ੍ਰਿਤ ਧੜ ਤਰਾਸ ਆਦਿਨ ਬਾਹੁ ਏਕ ਸਦਾ ਹੋ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਕਿਆ ਲੋ ਗੁਰ ਬਿਰਕਾਲ ਕਰ ਕਰ ਪ੍ਰਣਾਮ ਚਿਤ ਚਰਨਾਮ ਅਨਸ਼ਜ ਗਾਤ ਅਜਨਾ ਬਾਤ ਨ ਝੰਜ ਗਾਤ ਰੰਜ ਬਾਤ ਅਨ ਟੁੱਟ ਭੰਡਾਰ ਟੁੱਟ ਪਰ ਆਡੀਠ ਧਰਮ ਅਤ ਢੀਠ ਕਰ ਮਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲਹ ਹੈ ਅਰਕਾਲਹ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨ ਹੈ ਜਗ ਜਾਨ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਣਾ ਕਰ ਹੈ ਬੇਸਵੰ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਕਰਤਾ ਕਰਤਾ ਹੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤਾ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲਾ ਹੈ ਅਰੁਣਾ ਨਾਇਕ ਹੈ ਸਰਪਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਿਆਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰਨਾਥ ਵਿਭੂਤੇ ਕਲੰਕਰ ਰੂਪੇ ਅਲੰਕਾਰ ਲੰਕੇ ਨਮੋ ਆਸ ਹਾਸ ਨਮੋ ਬਾਂਕ ਬੰਕੀ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗ ਤ੍ਰਿਕਾਲੇ ਅਨੰਗੀ ਕਾਮੇ ਏਕ ਅਛਰੀ ਛੰਦ ਅਜਾਇ ਅਲ

ਹੋਇਆ ਨਾ ਤੀ ਪਰਮਾਤੀ ਅਜੋ ਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰਿਖੇ ਕਰਮੰਗ ਭਰਮੰਗ ਜੇ ਲਿਖੇ ਭੁਜੰਗ ਪ੍ਰਿਆ ਛੰਦੇ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤ ਨਿਵਾਸੀ ਨਕਾਮੰਗ ਵਿਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਸਵਧਰਮ ਵਿਭੂਤੇ ਸਦਾ ਸਚਦਾਨੰਦ ਸਤਨੁ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇ ਵਿਭੂਤੇ ਗਜਾ ਵਿਗਨੀ ਮੈਂ ਹਰਿਅੰ ਕਰੀ ਕਰੀ ਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸਜਮ ਪਹੁ ਸਭੰ ਸਰਬਦਾ ਸਰਬਯੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਦੇ ਪੋਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਦੇ ਪੋਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ ਸਰਾਵਗ ਸਦ ਸਮੋਹ ਸਿਧਾਨ ਕੇ ਦੇਖ ਪ੍ਰਯੋਗ ਘਰ ਜੋਗ ਜਤੀ ਕੇ ਸੂਰ ਸਧਾਰਨ ਸਦ ਸਧਾਧਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨਦੀ ਕੇ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪਾਵਨ ਕੇ ਗੌਨ ਕੋ ਜਾਤਨ ਵਾਰੇ ਪਹਾੜੀ ਭੁਜਨ ਕੇ ਭੂਪਰੀ ਬੇਦਉ ਨਿਆਵਤ ਸੀਸਨ ਜਾਤ ਵਿਚਾਰੇ ਇੱਥੇ ਭਏ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇ ਸਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਿਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣ ਜਾਤ ਵਿਚਾਰੇ ਸ੍ਰੀ ਪਾਸਰੀ ਭਗਵਾਨ ਭਜੇ ਸ੍ਰੀ ਪਾਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿਖਾਏ ਬੇਦ ਪੁਰਾਣ ਕੁਤੇਬ ਕੁਰਾਨ ਜ਼ਮੀਨ ਜਬਾਨ ਸਬਾਨ ਕੇ ਪੇਖਾਏ ਪਾਵਨ ਆਹਾਰ ਜਤੀ ਜਤਾਰ ਸਭੈ ਸਵਚਾਰ ਹਜ਼ਾਰ ਕਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇੱਕ ਨਾ ਲੇਖਾ ਸੋਧ ਸਿਪਾਹਾ ਦੁਰੰਤ ਦੁਬਾਹਾ ਸੁਸ਼ਾਸਨਾ ਦੁਰਜਾਨ ਦਲਾਂਗੇ ਭਾਰੀ ਗਵਨ ਭਨ ਮਨ ਮੈਂ ਕਰ ਪਰ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਦਾ ਚੱਲਾਂਗੇ।

ਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਖ ਸ੍ਰੀ ਸਭ ਕੋ ਸਰਨਾਇਕ ਜਾਚਕਨ ਏਕ ਸੇਕ ਦਵਈਆ ਦਾਨਵ ਦੇ ਫਲਿੰਦਰ ਸਾਚਰ ਭੂਤ ਵੇ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪਰ ਤਾਪਨ ਬਾੜ ਜੈ ਤੁਨ ਪਾਪਨ ਕੇ ਬਹੁਪੁੰਜ ਕਪਾਂਗੇ ਸਾਧ ਸਮੂਹ ਪ੍ਰਸੰਨ ਪਿਰਾ ਜਗ ਸੱਤਰ ਸਭੈ ਅਵਲੋਕ ਜਪਾਂਗੇ ਮਾਨਵ ਇੰਦਰ ਗਜਿੰਦਰ ਰਾਧ ਪਉ ਜੌਨ ਤਰ ਲੋਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗਦਾਨ ਅਨੇਕ ਸਵੰ ਬਰਸਾਤ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪੁਰਾਂਗੇ ਜੇ ਨਰ ਸ੍ਰੀ ਪਾਤ ਕੀ ਪ੍ਰਸ ਹੈ ਪਾਗ ਤੇ ਨਰ ਫਿਰਣਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਭਗਤ ਅੰਨ ਗਾਇਓ ਨਾਥ ਪ੍ਰਿਓ ਲੀਏ ਸਾ ਸਮੁੰਦਰ ਲੋਕ ਗਯੋ ਪਰ ਲੋਕ ਗਵਾਯੋ ਬਸ ਕੀਓ ਵਿਖੇ ਅਣ ਸੋ ਬੈਠ ਕੇ ਆਸੇ ਹੀ ਆਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਰਿਓ ਸਬੈ ਜਿਨ ਪ੍ਰੇਮ ਕੀਓ ਤਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਤੀ ਦਿਸਾ ਮੈਂ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨਕ ਪੂਜਤ ਹੈ ਪਸ ਕੋ ਮ੍ਰਿਤਾਨਕ ਪੂਜਨ ਧਾਇਓ ਕੋਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨਕ ਪੂਜਤ ਹੈ ਪਸ ਕੋ ਮ੍ਰਿਤਾਨਕ ਪੂਜਨ ਧਾਇਓ ਕੋਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਾਈ

ਚਾਵ ਸੁਖੀ ਬਸਾਈ ਮੋਰ ਉੱਪਰ ਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨ ਕਰਦਾ ਕਰੀਐ ਸਭੈ ਰਣ ਕੋ ਆਸਮ ਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹ ਛਾੜ ਕੋਈ ਅਵਰਣ ਧਿਆਉ ਜੋ ਬਰਚਾਉ ਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸਤਰ ਹਮਾਰੀ ਮਾਰੀਆ ਹੈ ਆਪ ਹਾਦੈ ਮੁਝੇ ਅਬਰਿਆਈ ਮਰਨ ਕਾਲ ਕਾ ਤਰਾਤਨ ਵਰਿਆ ਉਹ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲੇ ਹੋ ਮੋਹ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ

ਸਕਲ ਕਾਲ ਕਾਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀ ਓ ਵੇਦਰਾਜ ਬ੍ਰਹਮਾ ਜੋਤੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਰਤਾ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤੋ ਜਠਨ ਉਪਜਾਇਓ ਆਦੰਤੀ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਗੁਰ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਰਮ ਮਤ ਕੀਓ ਘਟ ਘਟ ਕੇ ਅੰਤਰ ਕੀ ਜਾਣਤੋ ਭਲੇ ਬੁਰੇ ਕੀ ਪੀਰ ਪਛਾਣਤੋ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ ਜਬ ਅਕਰ ਕਰ ਤੁਹ ਕਬ ਹੂੰ ਤੁਮ ਮੈਂ ਮਿਲ ਦੇਹ ਧਰ ਸਭ ਹੂੰ ਜਿਤਿ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਔਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦਿ ਅਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਮਨ ਪਾਵਦ ਬੇਦਾ ਤਾ ਕੋ ਕਰ ਪਾਹਨ ਅਨੁਮਾਨ ਤਮਾਹ ਮੂੜ ਕਚ ਭੇਦ ਨ ਜਾਣ ਤਮਾਹ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ

ਕੌਣ ਸਿਮਟ ਭਾਈ ਸ਼ੰਕਰ ਕੈਠਾ ਸਿਗਰੀ ਸ੍ਰੇਠ ਦਿਖਾਈ ਅਚੰ ਭਵ ਅਜਗਤ ਸਰੂਪ ਸਿਜਮ ਭਵ ਅਵਰਛਾ ਮੇਰੀ ਤਮ ਕਰੋ ਸਿੱਖ ਉਭਰ ਸਿੱਖ ਸੰਘਰੋ ਦੌੜ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਅਰੰਤ ਕਾਲਾ ਕਿਰਪਾ ਦ੍ਰਿਸ਼ਟਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿਤੀ, ਮਰਵਜੀਆਂ ਵਾਧਾ ਹੀ ਆ।

ਰਾਲੇ ਸਾਚੇ ਸਾਹਿਬ ਬਾਂ ਕਿਆ ਨਾਹੀਂ ਘਰ ਤੇਰਾ ਹੀ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮੇ ਦਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਾਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ

ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੇ ਕਾਲਾ ਜਿਸ ਕਰਤਾਰੀ ਆ ਉਹ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰਕਰਮ ਪਾਇਆ ਤੁਜਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹਨ ਮਾਣੀ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ

ਪਾਈ ਹੈ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਹੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਤਤਰਾਈ ਕਿਨ ਪਾਇਆ, ਤਤਰਾਈ ਨ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤੇ ਸਭ ਟੋਂ ਜਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ।

ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚਾ ਏ ਜਿਤ ਅੰਤ ਪਛੋਤਾਈ ਆਏ। ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰੰਗ ਤੇਰਾ ਅੰਤ ਨ ਪਾਇਆ, ਅੰਤੋਂ ਨਾ ਪਾਇਆ ਕਿਨਾ ਤੇਰਾ। ਆਪਣਾ ਆਪ ਤੂੰ ਜਾਣ ਹੇ, ਜੀਏ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨ ਪਾਇਆ।

ਸਾਹਿਬ ਤੋਂ ਉਪਾਏ ਇੱਕ ਵੇਕ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾਂ ਹਕੇਰੀ ਬਿਖਮ ਮਾਰ ਚਲਣਾ ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ

ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲਾਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚਲਾਹ ਸੁਆਮੀ ਹੋਰ ਕਿਆ ਜਿਵ ਤੂੰ ਚਲਾਹੇ ਤਿਵੈ ਚਲਾਹੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ ਇਹੋ ਤਨਕਾ ਮਨ ਮੁਸਿਆ ਅੰਦਰ ਧਰੋ ਲਿਖਿਆ ਆਇਆ ਇੱਕ ਫਿਰੈ ਘਨੇਰੀ ਕਰਹਾਂ ਗੱਲਾਂ ਗੱਲੀ ਕਰਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ

ਕਹਿ ਨਾਨਕ ਜਿਨ ਸੱਚ ਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾਨਾ ਹੀ ਮਨਸਾ ਸੱਸ ਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਲੇ ਆਪ ਛੱਡ ਸਦਾਰ ਹੈ ਪਰਣਾਈ ਗੁਰਬਿਨੇ ਔਰ ਨਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਦੇਵੇ ਮੁਖ ਹੋਵੇ ਸਤਿਗੁਰ ਮੁਕਤ ਨੂੰ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੇਕੀ ਆ ਜਾਏ ਅਨੇਕ ਜੂਨੀ ਪਰਮਾਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਭ ਚਰਣੀ ਸਤਿਗੁਰੂ ਸ਼ਬਦ ਸੁਣਾਏ।

ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ ਹਰਸਨਾ ਕਹ ਕਛੂ ਨਾ ਜਾਣੀ ਚਿਤ ਜਿਨ ਕਹ ਰੜਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਚੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖਾ ਗੁਰਮੁਖ ਸਹਿ ਬੁਝਾਏ ਤੂੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਲਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ

ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮਹਿ ਪ੍ਰਤ ਪਾਲ ਕਰੇ ਸੋ ਕਿਆ ਮਨਹੋ ਵਸਾਰੀਐ ਮਨਹੋ ਕਿਉਂ ਵਸਾਰੀਏ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਏਵੜ ਦਾਤਾ ਸੋ ਕਿਉਂ ਮਨਹੋ ਵਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਵਿਕੋ ਜੇਹੀ ਕਰਤਾ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰੈ ਮਹੂ ਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾ ਗੀਤ ਨੀ ਵਿੱਚ ਮਾਇਆ ਪਾਇਆ।

ਸਿਰ ਸੌਂਪੀਏ ਵਿੱਚੋਂ ਆ ਪੁਜਾਏ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ, ਭਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਸ ਮੇਰੀ ਮਨ ਮਨ ਜਾਰਾ, ਹਰ ਰਸ ਮੇਰੀ ਮਨ ਮਨ ਜਾਰਾ, ਸਤਿਗੁਰ ਤੇ ਰਾਹ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ, ਖੱਟੇ ਹੋ ਦਿਹਾੜੀ, ਇਹੋ ਤੁਹਾਨੂੰ ਤਨ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਮਨਜਾਰਾ। ਇਹ ਰਸਨਾ ਤੋਂ ਅਨ ਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰ ਤੈਂ ਜਿੱਤਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਪਾਉਣ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲਾ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਇਹ ਸਰੀਰ ਮੇਰੇ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ।

ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਆ ਜਾਪੇ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ

ਗਰਭ ਨੇ ਉਹਨਾਂ ਦੇ ਕੋਈ ਨਦਰੀ ਹਰ ਨੇ ਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਵੇ ਕਾ ਹਰ ਇੱਕ ਹੈ ਹਰ ਬਿਨੇ ਔਰ ਨ ਕੋਈ ਕਹਿ ਨਾਨਕ ਇਹ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚਾ ਸੁਣ ਨਾਨੂ ਪਠਾਏ ਸਾਚਾ ਸੁਣ ਨਾਨੂ ਪਠਾਏ ਸ੍ਰੀ ਲਾ ਸੁਣੋ ਸਤਬਾਣੀ ਜਿੰਤ ਨੂੰ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨਾ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ

ਕਿਹਾ ਪਿਆਰਾ ਜੀਉ ਗੁਫਾ ਅੰਦਰ ਰੱਖ ਵਾਜਾ ਪਾਵਣ ਵਜਾਇਆ। ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਹੈ ਜਿੱਥੇ ਸਦਾ ਸਤਿਆਵੇ ਹੈ ਸੱਚੋ ਧਿਆਵਹਿ ਜਾਤ ਭਾਵਹਿ ਗੁਰਮੁਖ ਜਿਨਾ ਬੁਝਾਵੇ ਹੀ ਕਹਿ ਨਾਨਕ ਸੱਚ ਇਸੇ ਹੋ ਸਸਮ ਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ।

Who was it? Oh, yeah, I like it.

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਹਾਡੇ ਆਖਣ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੇ ਤੇਰੇ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਚ ਧਿਆਨ ਸੱਚ।

ਘੋੜਿਆ ਪਿੰਨਾ ਭੋਗ ਭੋਗ ਕਹਿ ਹੋਏ ਪਸਮਣ ਪਹੁਰ ਸਦਾਇਆ ਵੱਡਾ ਹਵਾ ਦਨੀਦਾਰ ਗਾ ਸੰਗਲ ਗਾ ਚਲਾਇਆ ਅੱਗੇ ਕਰਨੀ ਕਿਰਤ ਵਾਚਿਆ।

ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ। ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਸੱਚੋ ਸੱਚ ਬੁਝਾਇਆ।

ਬੜੀ ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸਚਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੇ ਮਨੁੱਖੀ ਜਨਮ ਗਵਾਇਆ।

ਕੌੜੀ ਤੁਰ ਕਰਮ ਜੇ ਨਾ ਕੁਤ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਹਿ ਬਸ ਕਿਛ ਨਹੀਂ ਤਦ ਵੇਖੀ ਜਗਦੇ ਉਪਾਇਆ ਇੱਕ ਨਾਨੋ ਤੋਂ ਮਿਲ ਲੈ ਕਾ ਪੁੱਤ ਦੁਖਵਾਇਆ ਗੁਰ ਕਿਰਪਾ ਦੇ ਜਾਣਿਆ।

0: ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਵਾਲਾ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਭਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾਏ ਰਾਮ ਰਾਜੇ। ਹਮ ਫੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋ

ਵਿੱਚ ਸਬਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਆਇਆ ਅਤੇ ਮਹਾਂਵਾਕ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਮਕਲੀ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤਿਨ੍ਹਾਂ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਰਾਹੀਂ ਸੁੰਦਰ ਲੜੀਵਾਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੀ ਵਰਤ ਰਹੀ ਸੁਤੇ ਸਿੱਧ ਜੋ ਰਜਾ ਹੈ, ਭਾਣਾ ਹੈ, ਹੁਕਮ ਹੈ, ਉਹਦੇ ਵਿੱਚ ਸਾਰੀ ਜ਼ਿੰਦਗੀ ਰਹੇ ਨੇ, ਵਰਤੇ ਹਨ, ਕਦੇ ਵੀ ਆਪਣੀ ਸਿਆਣਪ ਚਤੁਰਾਈ ਮਤ ਮਹਾਰਾਜ ਜੀ ਨੇ ਅੱਗੇ ਨਹੀਂ ਕੀਤੀ। ਕਦੇ ਕੋਈ ਆਪਣੀ ਸਿਆਣਪ ਦੀ ਆਪਣੀ ਚਤੁਰਾਈ ਦੀ ਡੀਂਗ ਨਹੀਂ ਮਾਰੀ, ਆਪਣਾ ਆਪਾ ਨਹੀਂ ਜਣਾਇਆ। ਐਸੇ ਭਗਤ ਸਨ ਮਹਾਰਾਜ ਜਨਮ ਕਾਲ ਤੋਂ ਸੁਤੇ ਸਿੱਧ ਵਰਤ ਰਹੇ ਹੁਕਮ ਵਿੱਚ ਅਤੇ ਵਾਹਿਗੁਰੂ ਦੇ ਭਾਣੇ ਵਿੱਚ। ਜੋ ਸਭ ਤੋਂ ਔਖਾ ਹੈ ਦੁੱਖ ਸੁੱਖ ਦੇ ਵਿੱਚ ਬਿਰਤੀ ਇੱਕ ਸਮਾਨ ਰੱਖ, ਅਤ ਦੇ ਕਸ਼ਟ ਸਹਾਰ ਲੈਣੇ, ਸਰਬ ਸ਼ਕਤੀਮਾਨ ਹੁੰਦਿਆਂ ਹੋਇਆਂ ਵੀ, ਸਰਬੱਗ ਹੁੰਦਿਆਂ ਹੋਇਆਂ ਵੀ, ਸਰਬੱਗ ਤੋਂ ਭਾਵ ਆ ਜੋ ਚਾਹੇ ਉਹ ਕਰ ਦੇਵੇ, ਜੋ ਚਾਹੇ ਆਜ਼ਾਦ ਸਵੈਤੰਤਰ, ਜੋ ਚਾਹੇ ਉਹ ਕਰ ਦੇਵੇ ਕਰ ਸਕੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ ਆਪ ਜੀ ਦੇ ਵਿੱਚ ਵਰਤੀ ਹੈ। 25 ਸਾਲ ਆਪ ਜੀ ਨੇ ਗੁਰਿਆਈ ਕੀਤੀ ਹੈ। ਸਰਬੱਗ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਆਪ ਜੀ ਕਹਿ ਆਏ ਨੇ ਪਿਛਲੇ ਸ਼ਬਦਾਂ ਵਿੱਚ ਕਿ ਸਤਿਗੁਰੂ ਨੂੰ ਮਾਨੁੱਖ ਦਾ ਰੂਪ ਕਰਕੇ ਨਾ ਜਾਣੀ, ਸਤਿਗੁਰੂ ਦੂਜਾ ਨਹੀਂ ਜਾਣੈ ਕੋਏ, ਸਤਿਗੁਰ ਨਿਰੰਜਨ ਸੋਏ। ਸਤਿਗੁਰੂ ਨਿਰੰਜਨ ਦਾ ਸਰੂਪ ਹੈ, ਸ਼ੁੱਧ ਸਰੂਪ ਅਕਾਲ ਪੁਰਖ, ਮਾਇਆ ਕਾਲਖ ਤੋਂ ਰਹਿਤ, ਜਿਹਦੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਹੈ, ਉਹੀ ਉੱਜਲ ਹੈ, ਉਹੀ ਨਿਰਮਲ ਹੈ। ਬਾਕੀ ਸਾਰੀ ਦੁਨੀਆ ਵਿੱਚ ਦੇ ਉੱਪਰ ਮਾਇਆ ਦਾ ਪ੍ਰਭਾਵ ਹੈ, ਤਾਂ ਕਰਕੇ ਮੈਲੇ ਨੇ ਜੀ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੈਲੇ ਨੇ। ਮਾਇਆ ਦੇ ਪ੍ਰਭਾਵ ਹੇਠ ਜਿੰਨੇ ਜੀਵ ਜਿਉਂਦੇ ਨੇ ਮੈਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿ ਆਏ ਨੇ ਮਾਨੁੱਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਨੇ ਮਾਂ। ਗੁਰੂ ਨੂੰ ਕੇਵਲ ਮਨੁੱਖਾ ਸਰੀਰ ਕਰਕੇ ਨਾ ਜਾ, ਉਹ ਤਾਂ ਨਿਰੰਜਨ ਦਾ ਸਰੂਪ, ਉਹ ਹੀ ਸਰੂਪ ਆਪ ਨੇ, ਪੰਜਵਾਂ ਸਰੂਪ। ਤਾਂ ਹੀ ਕਿਹਾ ਸੀ ਪੱਟ ਸਾਹਿਬਾਨਾਂ ਨੇ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ, ਉਹ ਹੀ ਮੂਰਤ ਸਰੂਪ ਹੈ, ਪੰਜਵੇਂ ਪ੍ਰਮਾਣ ਪੁਰਖ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ ਉਹਨਾਂ ਵਿੱਚ ਵਰਤ ਰਹੀ, ਸਰਬੱਗ ਨੇ ਕਹਿਣ ਤੋਂ ਭਾਵ, ਫਿਰ ਵੀ ਭਾਣਾ ਇਹਨਾਂ ਮੰਨਿਆ, ਅਕਹਿ ਅਤੇ ਅਸਹਿ ਕਸ਼ਟ ਤਸੀਹੇ ਝੱਲੇ ਨੇ ਆਪ ਜੀ, ਸੀ ਨਹੀਂ ਕੀਤੀ, ਕੋਈ ਉਲਾਮਾ ਨਹੀਂ ਰੱਬ ਨੂੰ ਦਿੱਤਾ,
ਕੋਈ ਕਿਸੇ ਨੂੰ ਸਰਾਫ ਨਹੀਂ ਦਿੱਤਾ ਪ੍ਰਤੱਖ, ਕਿਸੇ ਜਲਾਦ ਨੂੰ ਤਸੀਹੇ ਦੇਣ ਵਾਲੇ ਨੂੰ, ਕਿਸੇ ਚੰਦੂ ਵਰਗੇ। ਇਹਨਾਂ ਆਪ ਜੀ ਦਾ ਪ੍ਰਪੱਖ ਸੀ ਹਿਰਦਾ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ, ਭਾਣਾ ਮੰਨਣ ਵਿੱਚ। ਸੱਚੇ ਪਾਤਸ਼ਾਹ ਜੀ ਅੱਜ ਵਾਲੇ ਪਾਵਨ ਸ਼ਬਦ ਵਿੱਚ ਇਹੀ ਉਪਦੇਸ਼ ਦੇ ਰਹੇ ਨੇ, ਜੋ ਹੁੰਦਾ ਉਹਨੂੰ ਚੰਗਾ ਕਰਕੇ ਮਨ ਭਲਾ ਕਰ। ਰਾਮ ਕਲੀ ਮਹੱਲਾ ਪੰਜਵ, ਹੋਵੈ ਸੋਈ ਭਲ ਮਾਨ, ਆਪਣਾ ਤਾਜਾ ਬਮਾਨ। ਬੰਦਾ ਜਦੋਂ ਦੁੱਖ ਆਉਂਦਾ ਉਦੋਂ ਤਾਂ ਡੋਲਦਾ ਹੀ ਹੈ, ਚੀਕਦਾ ਹੈ, ਕੁਰਲਾਉਂਦਾ ਹੈ, ਰੱਬ ਨੂੰ ਲਾਂਭਾ ਵੀ ਦਿੰਦਾ ਹੈ। ਲੇਕਿਨ ਆਮ ਜਦੋਂ ਜ਼ਿੰਦਗੀ ਹੈ ਉਹਦੇ ਵਿੱਚ ਵੀ ਛੋਟੀਆਂ ਛੋਟੀਆਂ ਗੱਲਾਂ 'ਤੇ ਵੀ ਅਪਣੱਤ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਇਹ ਸੁੱਤੇ ਸਿੱਧ ਹੁੰਦਾ ਹੈ, ਵਾਧਾ ਘਾਟਾ ਹੋਵੇ ਸੋਈ ਭਲ ਮਾਨ। ਜੋ ਹੋ ਰਿਹਾ ਸੁੱਤੇ ਸਿੱਧ, ਵਾਹਿਗੁਰੂ ਦੇ ਹੁਕਮ ਵਿੱਚ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਜੇ ਕੋਈ ਹੁਕਮ ਨੂੰ ਸਮਝ ਲਵੇ ਕਿ ਹੁਕਮ ਦੀ ਕਾਰ ਹੈ, ਤਾਂ ਫਿਰ ਕੋਈ ਹਉਮੈ ਵਾਲਾ, ਅਭਿਮਾਨ ਵਾਲਾ, ਹੰਕਾਰ ਵਾਲਾ ਬੋਲ ਨਹੀਂ ਕਵੇਗਾ। ਜਿਹਨੇ ਹੁਕਮ ਨੂੰ ਸਮਝ ਲਿਆ, ਹੋਵੈ ਸੋਈ ਭਲ ਮਾਨ, ਜੋ ਹੋ ਰਿਹਾ ਸੁਤੇ ਸਿੱਧ, ਦੁੱਖ ਆ ਰਿਹਾ ਸੁੱਖ ਆ ਰਿਹਾ, ਕਰਮਾਂ ਮੁਤਾਬਕ ਹੈ, ਵਾਧਾ ਘਾਟਾ ਹੈ, ਠੰਡਾ ਤੱਤਾ ਹੈ, ਸੋਈ ਭਲ ਮਾਨ। ਜੋ ਹੋ ਰਿਹਾ ਸੱਚੇ ਪਾਤਸ਼ਾਹ ਉਹਨੂੰ ਭਲਾ ਕਰਕੇ ਮੰਨ, ਚੰਗਾ ਕਰਕੇ ਜਾਣ। ਭਲਾ ਭਲ ਮਾਨ, ਭਲਾ ਹੀ ਮੰਨ, ਸੱਚੇ ਪਾਤਸ਼ਾਹ ਤੂੰ ਭਲਾ ਹੀ ਕਰਦਾ ਹੈ। ਬੰਦਾ ਬੜੀਆਂ ਕੁਤਰਤਾਂ ਸੋ ਕੁਤਰਕਾਂ ਕਰਦਾ ਹੈ, ਕੁਦਰਤ 'ਤੇ ਵੀ ਬਹੁਤ ਕਰਦਾ ਹੈ ਕਟਾਸ਼, ਆਪਣੇ ਆਪ ਵਿੱਚ ਬੜਾ ਸਿਆਣਾ ਬਣਦਾ, ਰੱਬ ਵਿੱਚ ਵੀ ਦੋਸ਼ ਕੱਢਦਾ ਹੈ। ਐਸੀ ਇੱਕ ਸਾਖੀ ਆਉਂਦੀ ਹੈ ਛੋਟੀ ਜੀ, ਕੋਈ ਬੰਦਾ ਬਹੁਤਾ ਚਤਰ ਸੀ, ਬੁੱਧੀ ਕਰਕੇ ਬੜੀਆਂ ਸਿਆਣਫਾਂ ਸੋਚਦਾ ਸੀ, ਰਾਹ ਵਿੱਚ ਜਾ ਰਿਹਾ ਸੀ ਸਫ਼ਰ 'ਤੇ, ਪੈਦਲ ਹੀ ਲੋਕ ਜਾਂਦੇ ਹੁੰਦੇ ਸੀ। ਉਸ ਵੇਲੇ ਜਾ ਰਿਹਾ ਸੀ, ਕੱਚੇ ਰਾਹਾਂ ਤੋਂ ਲੰਘ ਰਿਹਾ ਸੀ, ਨਾਲ ਖੇਤ ਸੀ ਅਤੇ ਹਿਦਵਾਣਿਆਂ ਦੀ ਵੱਲ ਲੱਗੀ ਹੋਈ ਸੀ, ਹਿਦਵਾਣਿਆਂ ਦੀ ਵੱਲ ਉੱਗੀ ਹੋਈ ਸੀ। ਉੱਥੇ ਵੱਡੇ ਵੱਡੇ ਹਿਦਵਾਣੇ ਮਤੀਰੇ ਲੱਗੇ ਵੇਖੇ, ਛੋਟੀ ਜਿਹੀ ਵੱਲ ਆ, ਏਡੇ ਏਡੇ ਹਿਦਵਾਣੇ ਲੱਗੇ ਹੋਏ ਨੇ, ਮਤੀਰੇ ਹੈਰਾਨ ਜਿਹਾ ਹੋ ਗਿਆ, ਵੱਲ ਛੋਟੀ ਜਿਹੀ ਆ, ਏਡੇ ਏਡੇ ਰੱਬ ਨੂੰ ਵੀ ਕੋਈ ਪਤਾ ਨਹੀਂ ਹੈ। ਵੱਡੇ ਦਰੱਖਤਾਂ ਨੂੰ ਵੱਡੇ ਫਲ ਲੱਗਣੇ ਚਾਹੀਦੇ ਆ, ਅਤੇ ਵੱਡੇ ਵੱਡੇ ਦਰੱਖਤਾਂ ਨੂੰ ਇਹ ਲੱਗਣੇ ਚਾਹੀਦੇ ਨੇ, ਛੋਟਿਆਂ ਨੂੰ ਛੋਟੇ ਲੱਗਣੇ ਚਾਹੀਦੇ ਨੇ। ਰੱਬ ਨੂੰ ਕੌਣ ਸਮਝਾਵੇ, ਇਹੋ ਜਿਹੀਆਂ ਤਰਕਾਂ ਮਾਰਦਾ ਹੋਇਆ ਗਾਂ ਤੁਰਿਆ ਗਿਆ, ਗਾਂ ਥਕਾਵਟ ਹੋ ਗਈ। ਉਸ ਵੇਲੇ ਜਦੋਂ ਗਿਆ ਤਾਂ ਬੋਰਡ ਲਾਏ ਹੁੰਦੇ ਸੀ ਸਿਆਣਿਆਂ ਰਾਹਾਂ ਦੇ ਉੱਪਰ, ਕੋਈ ਰਾਹਗੀਰ ਕੋਈ ਸ਼ਾਮ ਮਾਣ ਲਓ, ਖੂਹ ਲਾਏ ਹੁੰਦੇ ਸੀ, ਬੋਰਡ ਲਾਏ ਹੁੰਦੇ ਸੀ, ਕੋਈ ਪਾਣੀ ਪੀ ਲਓ, ਰਾਹਗੀਰ ਕੋਈ ਛਾਵੇਂ ਬੈਠ ਕੇ ਆਰਾਮ ਕਰ ਲਓ, ਬਿੰਦ ਝੱਟ ਘੜੀ ਦੋ ਘੜੀਆਂ, ਹਰ ਉਹਨੂੰ ਪੀਲੋਂ ਵੀ ਲੱਗਦੀਆਂ ਸੀ, ਅਤੇ ਉਹ ਫਲ ਹੁੰਦਾ ਹੈ ਥੋੜ੍ਹਾ ਜਿਹਾ ਮਿੱਠਾ ਵੀ ਹੁੰਦਾ ਹੈ, ਛੋਟੇ ਛੋਟੇ ਹੁੰਦੇ ਨੇ ਬਲੌਰਾਂ ਵਰਗੇ। ਉੱਥੇ ਗਿਆ, ਉੱਥੇ ਆਰਾਮ ਕੀਤਾ, ਪੈ ਗਿਆ ਲੰਮਾ। ਸੌਣ ਤੋਂ ਪਹਿਲਾਂ ਤਾਂ ਨਿਗਾਹ ਗਈ, ਕਹਿੰਦਾ ਵੇਖ ਰੱਬ ਨੂੰ ਕੌਣ ਸਮਝਾਵੇ, ਉੱਥੇ ਛੋਟੀ ਜਿਹੀ ਵੇਲ ਨੂੰ ਏਡੇ ਵੱਡੇ ਏਡੇ ਏਡੇ ਹਿਦਵਾਣੇ, ਅਤੇ ਇੱਥੇ ਏਡਾ ਵੱਡਾ ਰੁੱਖ ਹੈ ਬੋਰਡ ਦਾ ਛਾਇਆ ਹੋਇਆ ਚਾਰ ਚੁਪੇਰੇ, ਇਹਨੂੰ ਛੋਟੀਆਂ ਛੋਟੀਆਂ ਪੀਲੋ ਲੱਗੀਆਂ ਨੇ, ਕੌਣ ਸਮਝਾਵੇ ਏਡੇ ਵੱਡੇ ਰੁੱਖ ਨੂੰ ਨਿੱਕੇ ਨਿੱਕੇ ਪੀਲੂ, ਇੰਨੀ ਛੋਟੀ ਵੇਲ ਨੂੰ ਇੰਨੇ ਵੱਡੇ ਹਿਦਵਾਣੇ।
ਇਹ ਤਰਕ ਕਰਦਾ ਹੋਇਆ ਫਿਰ ਇੱਥੇ ਅਤੇ ਸੌਂ ਗਿਆ, ਨੀਂਦ ਆ ਗਈ। ਕੁਦਰਤਾਂ ਉੱਤੇ ਪੰਛੀ ਬੈਠੇ ਸੀ ਬੋਰਡ ਦੇ। ਇਹ ਦਰੱਖਤ ਐਸਾ ਹੁੰਦਾ ਸਾਰਿਆਂ ਨੂੰ ਸੁੱਖ ਦਿੰਦਾ, ਪਸ਼ੂ ਆ ਜੇ ਗਰਮੀ 'ਚ ਹੇਠਾਂ ਖੜ ਜੇ ਸੰਘਣੀ ਛਾਂ ਆਉਂਦੀ ਉਹਨੂੰ ਵੀ ਸੁੱਖ ਦਿੰਦਾ, ਮਨੁੱਖ ਆ ਜੇ ਉਹ ਵੀ ਆਰਾਮ ਕਰੇ, ਉਹਨੂੰ ਵੀ ਕੋਠੇ ਵਰਗਾ ਲੱਗਦਾ ਸੁੱਖ ਮਿਲਦਾ, ਆਰਾਮ ਕਰਦੇ, ਛਾਂ ਮਿਲਦੀ, ਸ਼ਾਂਤੀ ਮਿਲਦੀ। ਪੰਛੀ ਵੀ ਕਿੰਨੇ ਇਹਦੇ 'ਤੇ ਬੈਠਦੇ ਨੇ, ਫਲ ਵੀ ਖਾਂਦੇ ਨੇ। ਸੁੱਖ ਦੇਣ ਵਾਲਾ ਇਹ ਰੁੱਖ ਮੰਨਿਆ, ਬਹੁਤ ਲੰਬੀ ਉਮਰ ਇਹਦੀ, ਸਿਆਣੇ ਦੇ 10,000 ਵਰਾ ਜੇ ਕੋਈ ਹਿਲਾਵੇ ਨਾ ਤਾਂ, ਪੁੱਟੇ ਨਾ ਤਾਂ 10,000 ਵਰਾ ਨਹੀਂ ਡਿੱਗਦਾ, ਇੰਨੀ ਲੰਬੀ ਇਹਦੀ ਉਮਰ ਆ ਰੁੱਖ ਦੀ। ਬੁੱਢਾ ਹੋ ਜਾਂਦਾ ਵੀ, ਪਰ ਜਿਸ ਵੇਲੇ ਸੌਂ ਗਿਆ ਇਹ ਬੰਦਾ ਸਾਧ ਸੰਗਤ ਜੀ, ਤਾਂ ਉਸ ਵੇਲੇ ਉਹ ਪੰਛੀ ਉੱਤੇ ਬੈਠੇ ਸੀ, ਉਹਨਾਂ ਨੇ ਇੱਕ ਪੀਲੋ ਜਿਹੜੀ ਤੋੜ ਕੇ ਖਾ ਕੇ ਥੋੜ੍ਹੀ ਜਿਹੀ ਸੁੱਟੀ ਜਿੱਥੇ ਪਿਆ ਸੀ, ਸਿੱਧੀ ਐਨ ਆ ਕੇ ਨੱਕ 'ਤੇ ਵੱਜੀ ਟੀ ਸੀ। ਜਾਗ ਆ ਗਈ ਇੱਕਦਮ, ਅੱਖ ਖੁੱਲ੍ਹ ਗਈ, ਵੇਖਿਆ ਇਹ ਤਾਂ ਪੀਲੂ ਡਿੱਗਿਆ ਉੱਤੇ ਮੇਰੀ ਛਾਤੀ 'ਤੇ ਪਿਆ ਸੀ ਰੁੜ ਕੇ, ਨੱਕ 'ਤੇ ਪੀਲੂ ਵੱਜਿਆ, ਹੋਰ ਕੁਝ ਨਹੀਂ। ਫਿਰ ਹੋਸ਼ ਜੀ ਆਈ ਇੱਕਦਮ, ਉਹ ਜੇ ਕਿਤੇ ਇੱਥੇ ਹਿਦਵਾਣਾ ਲੱਗਾ ਹੁੰਦਾ ਤਾਂ ਉਹ ਨੱਕ 'ਤੇ ਵੱਜਦਾ, ਫਿਰ ਕੀ ਰਹਿਣਾ ਸੀ, ਫੇਰ ਦੇਣਾ ਸੀ ਨੱਕ ਮੂੰਹ। ਤਾਂ ਸ਼ੁਕਰ ਆ ਰੱਬ ਜੋ ਕਰਦਾ ਉਹ ਠੀਕ ਹੀ ਕਰਦਾ ਵਾ। ਪੀਲੂ ਸੀ ਛੋਟੀ ਜੀ, ਹਜੇ ਕੁਝ ਨਹੀਂ ਵਿਗੜਿਆ, ਜੋ ਰੱਬ ਕਰਦਾ ਠੀਕ ਹੀ ਕਰਦਾ। ਇਸ ਤਰ੍ਹਾਂ ਤਰਕਾਂ ਨਹੀਂ ਮਾਰਨੀਆਂ ਚਾਹੀਦੀਆਂ, ਜੋ ਹੋਰ ਕੁਦਰਤੀ ਤੌਰ 'ਤੇ ਜੋ ਵਰਤਾਰਾ ਵਰਤ ਰਿਹਾ ਸੱਚੇ ਪਾਤਸ਼ਾਹ ਭਲਾ ਕਰਦਾ ਹੈ, ਬਹੁਤ ਥਾਵਾਂ ਤੋਂ ਰਖਵਾਲਾ ਹੁੰਦਾ ਹੈ, ਰੱਖਿਆ ਕਰਦਾ ਹੈ ਜੀਵਾਂ ਦੀ। ਹੋਵੇ ਸੋਈ ਭਲ ਮਾਨ, ਲੇਕਿਨ ਗਿਆਨ ਉਹਨੂੰ ਹੁੰਦਾ ਜੋ ਸਤਸੰਗਤ ਕਰਦਾ ਹੈ। ਸਤਸੰਗਤ ਕਰਨ ਵਾਲਾ ਸਮਝ ਲੈਂਦਾ ਵੀ ਸੱਚੇ ਪਾਤਸ਼ਾਹ ਭਲਾ ਕਰਦਾ ਹੈ, ਨਾਮ ਵਿੱਚ ਬਰਕਤਾਂ ਨੇ, ਦੁੱਖ ਟਲਦੇ ਨੇ, ਸੁੱਖ ਆ ਕੇ ਮਿਲਦੇ ਨੇ। ਹੋਵੇ ਸੋਈ ਭਲ ਮਾਨ, ਜੋ ਸੁਤੇ ਸਿੱਧ ਹੋ ਰਿਹਾ, ਵਰਤਾਰਾ ਵਰਤ ਰਿਹਾ ਕੁਦਰਤ ਦੁਆਰਾ, ਉਹਨੂੰ ਭਲਾ ਕਰਕੇ ਮੰਨਣਾ ਕਰ, ਉਹਦੇ ਵਿੱਚ ਆਪਣੀ ਭਲਿਆਈ ਸਮਝ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਆਪਣਾ ਆਪਣਾ ਤਜ ਅਭਿਮਾਨ, ਆਪਣਾ ਜਿਹੜਾ ਅਭਿਮਾਨ ਆ, ਬੁੱਧੀ ਦੀ ਸਿਆਣਪ ਦਾ ਹੰਕਾਰ ਹੈ ਵੀ ਮੈਂ ਬੜਾ ਸਿਆਣਾ ਵਾਂ, ਇਹਨੂੰ ਛੱਡ ਦੇ, ਮੇਰੇ ਜਿੰਨਾ ਸਿਆਣਾ ਕੋਈ ਨਹੀਂ ਹੈ, ਮੇਰੇ ਜਿੰਨਾ ਤੇਜ ਕੋਈ ਨਹੀਂ ਹੈ, ਸਭ ਸਿਆਣਪਾਂ ਚਤੁਰਾਈਆਂ ਤੇਜੀਆਂ ਕੁਝ ਨਹੀਂ ਕਰਦੀਆਂ, ਉੱਥੇ ਫੇਲ ਹੋ ਜਾਂਦੀਆਂ ਨੇ। ਜਦੋਂ ਵਾਹਿਗੁਰੂ ਆਪਣਾ ਕੋਈ ਚਮਤਕਾਰ ਵਿਖਾਉਂਦਾ, ਜਦੋਂ ਆਪਣਾ ਭਾਣਾ ਵਰਤਾਉਂਦਾ, ਉਸ ਵੇਲੇ ਸਭ ਕੁਝ ਢਹਿ ਢੇਰੀ ਹੋ ਜਾਂਦਾ, ਨਹੀਂ ਕਿਸੇ ਦੀ ਸਿਆਣਪ ਚੱਲਦੀ। ਆਪਣਾ ਤਜ ਅਭਿਮਾਨ, ਆਪਣਾ ਹੰਕਾਰ ਛੱਡ ਦੇ। ਗੌੜੀ ਰਾਗ ਵਿੱਚ ਆਪ ਜੀ ਦੇ ਬੜੇ ਸੁੰਦਰ ਬਚਨ ਨੇ, ਗੌੜੀ ਮਹੱਲਾ ਪੰਜਵਾਂ, ਮੀਤ ਕੇ ਕਰਤਬ ਕੁਸਲ ਸਮਾਨਾ, ਮੀਤ ਕਰੈ ਸੋਈ ਹਮ ਮਾਨਾ, ਮੀਤ ਮਿੱਤਰ ਅਕਾਲ ਪੁਰਖ। ਅਸੀਂ ਇੱਕ ਨੂੰ ਮਿੱਤਰ ਬਣਾਇਆ ਹੈ, ਮੈਂ ਕੀ ਇਹ ਮਿੱਤਰ ਅਨੇਕ, ਇੱਕ ਸਬਲਿਹਾਰ ਹੀ ਆ। ਬਹੁਤ ਬਣੇ ਨੇ ਮਿੱਤਰ, ਜੇਕਰ ਬਲਿਹਾਰ ਇੱਕ ਤੋਂ ਜਾਂਦੇ ਹਾਂ, ਇੱਕੋ ਹੀ ਮਿੱਤਰ ਆ ਸੱਚੇ ਪਾਤਸ਼ਾਹ ਸਾਡਾ। ਜੋ ਮਿੱਤਰ ਆ, ਜੋ ਮੀਤ ਕਰਾ ਸੋਈ ਹਮ ਮਾਨਾ, ਜੋ ਕਰਦਾ ਉਹਨੂੰ ਅਸੀਂ ਪ੍ਰਵਾਨ ਕੀਤਾ ਹੈ, ਅਕਾਲ ਪੁਰਖ ਦੇ ਹੁਕਮ ਨੂੰ, ਰਜਾ ਨੂੰ ਮੰਨਿਆ ਹੈ, ਸਵੀਕਾਰ ਕੀਤਾ ਹੈ। ਮੀਤ ਕੇ ਕਰਤਬ ਕੁਸਲ ਸਮਾਨਾ, ਮੀਤ ਉਹ ਮਿੱਤਰ ਪਿਆਰੇ ਦੇ ਜਿਹੜੇ ਕਰਤਬ ਨੇ, ਕਰਤੱਬ ਨੇ, ਜਿਹੜੇ ਉਹਦੇ ਚੋਜ ਨੇ, ਉਹ ਸੁੱਖ ਦੇਣ ਵਾਲੇ ਨੇ, ਕੁਸਲ ਸਮਾਨਾ, ਸੁੱਖ ਸ਼ਾਂਤੀ ਦੇ ਸਮਾਨ ਨੇ ਉਹ। ਆਪਣੇ ਭਗਤਾਂ ਨੂੰ, ਪਿਆਰਿਆਂ ਨੂੰ ਕੋਈ ਦੁੱਖ ਨਹੀਂ ਦਿੰਦਾ, ਦੁੱਖ ਨਹੀਂ ਆਉਣ ਦਿੰਦਾ,
ਉਹਦੇ ਕਰਤੱਵ ਉਹਦੇ ਕਰਮ ਪਿਆਰਿਆਂ ਵਾਸਤੇ ਸੁਖਦਾਇਕ ਹੁੰਦੇ ਨੇ, ਭਲਾ ਹੁੰਦਾ ਉਹਦੇ ਵਿੱਚ। ਉਹ ਤਾਂ ਹੈ ਹੀ ਐਸਾ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖਾ ਆਪਣੇ ਕਹੋ ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਧਨਾਸਰੀ ਰਾਗ ਵਿੱਚ ਆਪ ਜੀ ਬਖਸ਼ਿਸ਼ ਕਰਦੇ, ਐਸਾ ਸਾਡਾ ਮਿੱਤਰ ਆ ਔਖੀ ਘੜੀ ਤਾਂ ਦੇਖਣ ਹੀ ਨਹੀਂ ਦਿੰਦਾ, ਆਪਣਾ ਸੁਭਾਅ ਸ਼ਰਨਾਇਆਂ ਦੀ ਪੈਜ ਰੱਖਣੀ, ਰਖਵਾਲੀ ਕਰਨੀ, ਰੱਖਿਆ ਕਰਨੀ ਆਪਣੇ ਪਿਆਰੇ ਦੀ ਉਹਦਾ ਫਰਜ਼ ਹੈ, ਸੰਭਾਲਦਾ ਯਾਦ ਰੱਖਦਾ ਨਹੀਂ ਭੁੱਲਦਾ। ਮੀਤ ਕੇ ਕਰਤਬ ਕੁਸ਼ਲ ਸਮਾਨਾ, ਜੋ ਕਰਦਾ ਉਹ ਸੁੱਖ ਦਿੰਦਾ ਆਪਣੇ ਪਿਆਰਿਆਂ, ਸੁੱਖ ਸ਼ਾਂਤੀ ਦੇ ਸਮਾਨ ਉਹਦੇ 'ਚ ਭਲਾ ਹੀ ਹੈ। ਏਕਾ ਟੇਕ ਰੱਖੋ ਮਨ ਚੀਤ, ਇੱਕੋ ਇੱਕ ਟੇਕ ਓਟ ਮਨ ਅਤੇ ਚਿੱਤ ਵਿੱਚ ਉਹਦੀ ਰੱਖ ਰਹੇ ਹਾਂ, ਜਿਸ ਕਿਛ ਕਰਨਾ ਸੋ ਹਮਰਾ ਮੀਤ, ਜੋ ਕੁਝ ਵੀ ਜਿਸ ਨੇ ਵੀ ਕਿਸੇ ਨੇ ਕਰਨਾ ਹੁੰਦਾ ਉਹ ਮੇਰਾ ਮਿੱਤਰ ਹੀ ਕਰ ਰਿਹਾ, ਕਰਾ ਰਿਹਾ, ਕਰਨ ਕਰਾਵਨ ਹਰ ਸੁਆਮੀ ਉਹ ਹੀ। ਜਿਸ ਕਿਛ ਕਰਨਾ, ਜਿਸ ਕਿਸੇ ਨੇ ਕੁਝ ਕਰਨਾ ਹੈ, ਜਿਹਦੇ ਹੁਕਮ ਵਿੱਚ ਹੋ ਰਿਹਾ ਹੈ, ਕਰਨ ਕਰਾਵਨ ਹਰ ਸੁਆਮੀ ਤਾਂ ਇੱਕੋ ਅਕਾਲ, ਸੋ ਹਮਰਾ ਮੀਤ, ਉਹ ਸਾਡਾ ਮਿੱਤਰ, ਸਾਡਾ ਸਿੱਧਾ ਨਾਤਾ ਉਹ ਅਕਾਲ ਪੁਰਖ ਨਾਲ ਜੁੜਿਆ ਹੈ, ਸਿੱਧਾ ਵਿੱਚ ਕੋਈ ਨਹੀਂ ਹੈ, ਡਾਇਰੈਕਟ ਸਿੱਧਾ। ਇਸ ਕਰਕੇ ਉਹਦਾ ਹੀ ਹੁਕਮ ਵਰਤ ਰਿਹਾ, ਜਦੋਂ ਵਰਤਾਰਾ ਹੀ ਉਹਦਾ ਵਰਤ ਰਿਹਾ, ਹੁਕਮ ਹੀ ਉਹਦਾ ਹੈ, ਫਿਰ ਉਹ ਹੀ ਕਰ ਰਿਹਾ ਜੋ ਕੁਝ ਕਰ ਰਿਹਾ। ਜਿਹਨੇ ਵੀ ਕੁਝ ਕਰਨਾ ਉਹ ਮਿੱਤਰ ਸਾਡਾ ਅਕਾਲ ਪੁਰਖ, ਉਹਦੇ ਹੁਕਮ ਵਿੱਚ ਹੋ ਰਿਹਾ, ਉਹ ਹੀ ਕਰ ਰਿਹਾ। ਜਿਸ ਕਿਛ ਕਰਨਾ ਸੋ ਹਮਰਾ ਮੀਤ, ਰਹਾਓ ਮੀਤ ਹਮਾਰਾ ਵੇ ਪਰਵਾਹ, ਕਿਹੋ ਜਿਹਾ ਸੱਚੇ ਪਾਤਸ਼ਾਹ ਉਹ ਕਿਸੇ ਦੇ ਮੁਥਾਜ ਨਹੀਂ ਹੈ, ਆਜ਼ਾਦ ਹੈ, ਅਕਾਲ ਪੁਰਖ ਆਜ਼ਾਦ ਸਵੈਤੰਤਰ ਹਸਤੀ ਹੈ, ਅਕਾਲ ਮੂਰਤ ਆ। ਸੱਚੇ ਪਾਤਸ਼ਾਹ ਵੇ ਪਰਵਾਹ ਨਹੀਂ ਕਿਸੇ ਦੀ ਪਰਵਾਹ, ਉਹਨੂੰ ਕਿਸੇ ਦੇ ਮੁਥਾਜ ਨਹੀਂ, ਐਸਾ ਸਾਡਾ ਮਿੱਤਰ। ਗੁਰ ਕਿਰਪਾ ਅਤੇ ਮੋਹੇ ਅਸਨਾਹਾ, ਗੁਰੂ ਸਾਹਿਬਾਂ ਦੀ ਕਿਰਪਾ ਨਾਲ ਮੇਰਾ ਉਹਦੇ ਨਾਲ ਪਿਆਰ ਬਣਿਆ, ਸਾਡਾ ਉਹ ਪਿਆਰਾ ਬਣਿਆ ਹੈ। ਮੋਹੇ ਅਸਨਾਹ ਮੀਤ ਹਮਾਰਾ ਅੰਤਰਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ। ਹੋਰ ਗੁਣ ਦੱਸਦੇ ਨੇ, ਸਾਡਾ ਮਿੱਤਰ ਦਿਲਾਂ ਦੀਆਂ ਜਾਣਨ ਵਾਲਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਅਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਫਿਰ ਸਾਡਾ ਮਿੱਤਰ ਮਹਾਰਾਜ ਕਹਿੰਦੇ ਐਸਾ ਅੰਤਰਜਾਮੀ ਹੈ, ਦਿਲਾਂ ਦੀਆਂ ਜਾਣਨ ਵਾਲਾ ਹੈ, ਸਭ ਦੀਆਂ ਭਾਵਨਾਵਾਂ ਨੂੰ ਖਿਆਲਾਤਾਂ ਨੂੰ ਸਮਝਣ ਵਾਲਾ ਹੈ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ। ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ, ਪਾਰ ਬ੍ਰਹਮ ਮਾਲਕ ਹੈ ਆਪ ਸੱਚੇ ਪਾਤਸ਼ਾਹ। ਹਮ ਦਾਸੇ ਤੁਮ ਠਾਕੁਰ ਮੇਰੇ, ਅਸੀਂ ਤੁਹਾਡੇ ਸੇਵਕ ਹਾਂ, ਤੁਸੀਂ ਸਾਡੇ ਮਾਲਕ ਹੋ ਸੱਚੇ ਪਾਤਸ਼ਾਹ, ਤੁਸੀਂ ਮਾਲਕ। ਮਾਨ ਮਹੱਤ ਨਾਨਕ ਪ੍ਰਭ ਤੇਰੇ, ਜੋ ਮਾਨ ਇੱਜ਼ਤ ਹੈ, ਜੋ ਮਹੱਤ ਮਰਾਤਬਾ ਹੈ, ਰੁਤਬਾ ਹੈ, ਇਹ ਗੁਰਤਾ ਗੱਦੀ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਵਰਤ ਰਹੀ, ਆਪ ਜੀ ਦੀ ਅਕਾਲ ਪੁਰਖ ਦਾ ਸਰੂਪ, ਇਹ ਤੁਹਾਡਾ ਹੀ ਸਭ ਕੁਝ, ਤੁਹਾਡੇ ਗੁਣ ਨੇ ਸੱਚੇ ਪਾਤਸ਼ਾਹ। ਗੌੜੀ ਰਾਗ ਵਿੱਚ ਆਪ ਜੀ ਨੇ ਸਨਮੁਖ ਸ਼ਬਦ ਉਚਾਰਨ ਕੀਤਾ, ਹੋਵੇ ਸੋਈ ਭਲ ਮਾਨ, ਆਪਣਾ ਤਜ ਅਭਿਮਾਨ, ਇਹ ਗੁਰਸਿੱਖ ਜੋ ਹੋ ਰਿਹਾ ਉਹਦੇ ਵਿੱਚ ਭਲਾ ਮਨ, ਭਲਾ ਹੀ ਹੋਵੇ, ਸੁੱਖ ਹੀ ਮਿਲੇਗਾ ਜਿਹੜਾ ਭਲਾ ਮੰਨ ਲੈਂਦਾ, ਉਹਦੇ ਵਿੱਚ ਫਿਰ ਦੁੱਖ ਟਲ ਕੇ ਹੋਰ ਸੁੱਖ ਆਉਂਦਾ ਹੈ, ਫਿਰ ਆਨੰਦ ਬਣਦਾ ਹੈ, ਖੇੜਾ ਵੀ ਆਉਂਦਾ ਹੈ। ਵਾਹਿਗੁਰੂ ਦੇ ਭਾਣੇ ਵਿੱਚ, ਰਜਾ ਵਿੱਚ, ਸਬਰ ਸੰਤੋਖ ਵਿੱਚ ਰਹਿਣ ਨਾਲ ਆਪਣਾ ਤਜ ਅਭਿਮਾਨ, ਆਪਣਾ ਅਭਿਮਾਨ ਹੰਕਾਰ ਬੁੱਧੀ ਦਾ, ਮੈਂ ਬੜਾ ਸਿਆਣਾ ਵਾਂ,
ਇਹ ਅਭਿਮਾਨ ਜਿਹੜਾ ਹਿਰਦੇ ਦੇ ਵਿੱਚ ਐਡ ਹੋਇਆ ਪਿਆ, ਮਾਨ ਹੰਕਾਰ, ਇਹਨੂੰ ਛੱਡ ਦੇ, ਕੱਢ ਦੇ ਬਾਹਰ, ਨਿਮਾਣਾ ਹੋ ਜਾ। ਦਿਨ ਰਹਿਣ ਸਦਾ ਗੁਣ ਗਾਓ, ਕੀ ਕਰੀਏ, ਇਹਨੂੰ ਛੱਡਣ ਦਾ ਤਰੀਕਾ ਕੀ ਹੈ, ਸੱਚੇ ਪਾਤਸ਼ਾਹ ਕਿਹੜੀ ਵਿਧੀ ਹੈ। ਆਪ ਜੀ ਕਹਿ ਰਹੇ ਦਿਨ ਰਹਿਣ ਸਦਾ ਗੁਣ ਗਾਓ, ਇਹ ਤਾਂ ਛੱਡਿਆ ਜਾਵੇਗਾ, ਹਉਮੈ ਦਾ ਰੋਗ ਹਿਰਦੇ ਦੇ ਵਿੱਚੋਂ, ਅਭਿਮਾਨ ਹੰਕਾਰ ਦਾ ਤਾਂ ਪੱਟਿਆ ਜਾਂਦਾ, ਬੜਾ ਦੀਰਘ ਰੋਗ ਹੈ, ਬੜਾ ਪੱਕਾ ਰੋਗ ਹੈ। ਇਹਦੇ ਕਰਕੇ ਆਵਾਗਾਉਣ 84 ਲੱਖ ਜੂਨੀਆਂ ਵਿੱਚ ਭ੍ਰਮਣ ਕਰਦਾ ਹੈ ਜੀ। ਦਿਨ ਰਹਿਣ ਸਦਾ ਗੁਣ ਗਾਓ, ਇਹਦੀ ਦਵਾਈ ਇਹੀ ਹੈ, ਵਾਹਿਗੁਰੂ ਦੇ ਗੁਣ ਗਾਉਣੇ। ਆਪਣਾ ਸਿਆਣਪ ਅਭਿਮਾਨ ਛੱਡ ਕੇ ਆਪਣੇ ਗੁਣ ਗਾਉਣ ਤੋਂ, ਆਪਣੀਆਂ ਡੀਂਗਾਂ ਮਾਰਨ ਤੋਂ, ਆਪਣੀ ਪ੍ਰੋਪਰਟੀ ਦਾ ਹੰਕਾਰ ਕਰਨ ਤੋਂ ਤਾਂ ਹੀ ਬਚਿਆ ਜਾਵੇਗਾ, ਜੇ ਆਪਣਾ ਆਪ ਉਹਨੂੰ ਸਮਰਪਿਤ ਕਰਕੇ ਉਹਦੇ ਗੁਣ ਗਾਉਣ ਲੱਗ ਪਵੇ। ਤੂੰ ਤੂੰ ਦੀ ਰੱਟ ਰੱਟ ਲਵੇ, ਮੈਂ ਦੀ ਤਾਂ। ਦਿਨ ਰਹਿਣ ਸਦਾ ਗੁਣ ਗਾਓ, ਦਿਨੇ ਰਾਤ ਸਦਾ ਸਦਾ ਸੱਚੇ ਪਾਤਸ਼ਾਹ ਦੇ, ਹਰ ਵੇਲੇ, ਸਦਾ ਤੋਂ ਭਾਵ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਵੋ, ਉਹਦੇ ਗੁਣ ਗਾਵੋ, ਸੱਚੇ ਪਾਤਸ਼ਾਹ ਦੇ ਨਾਲ ਜੁੜੇ ਰਹੋ। ਤਾਂ ਹੀ ਕਿਹਾ ਆਪ ਜੀ ਨੇ, ਉਠਤ ਬੈਠਤ ਸੋਵਤ ਨਾਮ, ਕਿਹਨਾਂ ਦਾ ਮਿਟਦਾ ਅਭਿਮਾਨ, ਜਿਹੜੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਨਾਮ ਜਪਦੇ ਨੇ ਹਰ ਵੇਲੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਸਦਾ ਹੀ ਇਹ ਕੰਮ ਬਣਿਆ ਰਹਿੰਦਾ, ਨਹੀਂ ਵੇਸਲੇ ਹੁੰਦਾ ਕਿਸੇ ਵੇਲੇ, ਮਨ ਬਾਣੀ ਸਰੀਰ ਕਰਕੇ ਜੁੜੇ ਹੀ ਰਹਿੰਦੇ ਨੇ, ਮਨ ਬਾਣੀ ਕਰਕੇ ਜੁੜੇ ਰਹਿੰਦੇ ਨੇ, ਬੋਲਾਂ ਕਰਕੇ ਜੁੜੇ ਰਹਿੰਦੇ ਨੇ, ਗਾਉਂਦੇ ਹੀ ਰਹਿੰਦੇ ਨੇ ਵਾਹਿਗੁਰੂ ਦੇ ਗੁਣ ਬਾਣੀ। ਉਠਤ ਬੈਠਤ ਸੋਵਤ ਧਿਆਈ ਹੈ, ਉੱਠਦਿਆਂ ਬਹਿੰਦਿਆਂ ਸੌਂਦਿਆਂ ਧਿਆਈ ਹੈ, ਉਹਨੂੰ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈ ਹੈ, ਰਸਤੇ ਵਿੱਚ ਜਾਂਦੇ ਹਾਂ, ਸਫ਼ਰ ਤੈਅ ਕਰਦੇ ਹਾਂ, ਘਰ ਵਿੱਚ ਹੁੰਦੇ ਹਾਂ, ਬਾਹਰ ਜਾਂਦੇ ਹਾਂ, ਬਾਹਰੋਂ ਘਰ ਵਿੱਚ ਆਉਂਦੇ ਹਾਂ, ਕੰਮ ਧੰਦੇ ਕਰਦੇ ਹਾਂ, ਕੰਮ 'ਤੇ ਜਾਂਦੇ ਹਾਂ, ਆਉਂਦੇ ਹਾਂ, ਹਰ ਵਕਤ। ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ, ਹਰ ਵੇਲੇ ਹਰੀ ਵਾਹਿਗੁਰੂ ਦੇ ਗੁਣ ਗਾਈਏ। ਬਾਣੀ ਦਾ ਕੋਈ ਵੀ ਸ਼ਬਦ ਆ ਜਾਵੇ, ਸੌਖੇ ਤੋਂ ਸੌਖਾ ਸ਼ਬਦ ਹੈ, ਮੂੰਹ 'ਤੇ ਚੜ੍ਹ ਜਾਵੇ, ਹੁਣ ਗਾਈ ਜਾਓ ਡਰਾਈਵਿੰਗ ਕਰਦੇ ਹੋਏ ਵੀ, ਜਾਂਦੇ ਆਉਂਦੇ ਕੰਮ 'ਤੇ ਕੰਮ, ਗਾਈ ਜਾਓ, ਸੌਖਾ ਸ਼ਬਦ ਆ ਜਾਓ। ਜ਼ੁਬਾਨ 'ਤੇ ਇੱਕ ਵੀ ਚੜ੍ਹ ਗਿਆ, ਇੱਕ ਸ਼ਬਦ ਦਾ ਹੀ ਰਸ ਆ ਜਾਵੇਗਾ। ਵਾਰ ਵਾਰ ਗਾਈ ਜਾਓ, ਤੁਰਦੇ ਫਿਰਦੇ ਰਹਿਣ, ਦਿਨ ਰਹਿਣ ਸਦਾ ਗੁਣ ਗਾਓ। ਇਹਦਾ ਇਲਾਜ ਇਹ ਹੈ, ਹਉਮੈ ਦੇ ਰੋਗ ਨੂੰ ਪੱਟਣ ਦਾ ਅਭਿਮਾਨ ਜੋ ਆਵਾਗਾਉਣ ਵਿੱਚ ਪਾਉਂਦਾ ਹੈ, ਹਉਮੈ ਬਲਾ ਹੈ, ਸਭ ਜੀਵਾਂ ਨੂੰ ਚੰਬੜੀ ਹੋਈ ਹੈ, ਅਨੰਤ ਤਰ੍ਹਾਂ ਦੀ ਹਉਮੈ। ਦਿਨ ਰਹਿਣ ਸਦਾ ਗੁਣ ਗਾਓ, ਦਿਨੇ ਰਾਤ ਸਦਾ ਗੁਣ ਗਾਓ ਵਾਹਿਗੁਰੂ। ਆਪ ਜੀ ਨੇ ਇਹ ਮੰਗਿਆ ਸੀ ਅਰਦਾਸ ਕਰ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਹੀ ਚਾਹ ਹੈ, ਖੇੜਾ ਉਤਸ਼ਾਹ ਅੰਦਰ ਇਹ ਬਣ ਗਿਆ ਗੁਰੂ ਕੀ ਕਿਰਪਾ। ਦਿਨੇ ਰਹਿਣ ਦਿਨ ਰਾਤ ਤੁਹਾਡੇ ਗੁਣ ਗਾਉਂਦੇ ਰਹੀਏ, ਹੋਰ ਕੋਈ ਇੱਛਾ ਨਹੀਂ, ਕੋਈ ਮੰਗ ਨਹੀਂ। ਸੱਚੇ ਪਾਤਸ਼ਾਹ ਪੂਰਨ ਇਹੀ ਸੁਆਓ, ਕਹਿਣ ਲੱਗੇ ਪੂਰਨ ਮਾਨਸ ਜਨਮ ਧਾਰਨ ਕਰਨ ਦਾ ਸੁਆਓ, ਸਵਾਰਥ ਮਤਲਬ ਹੀ ਇਹੀ ਹੈ, ਤਾਂ ਹੀ ਪੂਰਨ ਹੋਵੇਗਾ, ਪੂਰਾ ਮਤਲਬ ਹੀ ਇਹੀ ਹੈ। ਇਸ ਵਾਸਤੇ ਮਿਲੀ ਹੈ, ਉਹ ਪ੍ਰਯੋਜਨ ਸਿੱਧ ਹੋ ਜਾਵੇ, ਗਿਆਨ ਦਾ ਫਲ ਲੱਗ ਜਾਵੇ ਨਿਜਾਨੰਦ ਦਾ, ਜੋ ਕੇਵਲ ਮਾਨਸ ਦੇਹੀ ਵਿੱਚ ਹੀ ਪ੍ਰਾਪਤ ਹੁੰਦਾ ਹੈ, ਦੂਜੀਆਂ ਜੂਨੀਆਂ ਵਿੱਚ ਨਹੀਂ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ। ਆਪ ਜੀ ਦਾ ਹੀ ਫੁਰਮਾਨ ਹੈ, ਪੂਰਨ ਇਹੀ ਸਵਾਓ, ਪਹਿਲਾ ਭਾਵ 'ਤੇ ਇਹ ਹੀ ਸਵਾਰਥ, ਇਹ ਹੀ ਮਤਲਬ ਹੈ, ਪ੍ਰਯੋਜਨ ਹੈ,
फिर पूर्ण हो जाएगा। ये जेड़ा स्वार्थ पूर्ण कर ला अपना पूर्ण हो जाएगा। पूर्ण यही स्वाव वाहिगुरु के गुण गाउण नाल जीवन विच बरकत ही बरकत आउणगी, खुशियां ही खुशियां आउणगी, सब इच्छावां पूरियां हो जाणगियां। इन्नी बरकत है। अपना अभिमान हंकार छड के तू तू दी रट लाउण नाल सच्चे पातशाह प्रसन्न हो जाएगा, झोलियां भर देवेगा। पूर्ण ही सुहाओ यही है साधना गुण गाउण दा जिहदे राही, यही है वह सुहाओ स्वार्थ जिहदे नाल सारे स्वार्थ पूरे हो जाणगे। जिन्ने मतलब ने जो तेरिया लोड़ां ने जो मंगा ने सारियां पूर्ण हो जाणगियां। इनियां बरकतां ने उहदे नाम विच। तां ही गुरु रामदास जी ने कहा सी इच्छा पूरक सर्ब सुखदाता हर जा कै वस है काम तेना। इथों दियां इच्छावां भी स्वर्ग तक दियां काम तेना जिहड़ियां वस्तुआं ने मुलक उह भी उहदे वस विच ने। जा कै वस है काम तेना सो ऐसा हर त्याई है मेरे जी अड़े ता सर्ब सुख पावे मेरे मन। जे वह वाहिगुरु नूं ध्यावेंगा मन करके हिरदेओं ऐ मेरे जी अड़े जिंद सारे सुखां नूं पा लवेंगा ता सर्ब सुख पावे मेरे मन। जप मन सतनाम सदा सतनाम हालत पालत मुख उजल होई है नित त्याई है हर पुरख निरंजना। जह हर सिमरन भया तह उपाद गत कीनी वड भागी हर जपना। जन नानक कौ गुरे मत दीनी जप हर भवजल तरना। यही कहा पूर्ण यही सुहाओ सारे स्वार्थ मतलब पूर्ण इसे कर्म नाल होने ने गुण गाउण नाल वाहिगुरु दे गुण गाउण नाल कीर्तन करन नाल बंदगी करन नाल बाणी गाउण नाल सच्चे पातशाह जी बख्शिश करन। आनंद कर संत हर जप ये उत्साह कितों पैदा हो गुरमुखां दी संगत विच्चों जिहड़े आप टिक जांदे ने अडोल हुंदे ने। संतां दी संगत करके गुरमुखां दी हरी वाहिगुरु दा जप जाप कर आनंद कर आनंद वाला जीवन बतीत करेंगा आनंद प्राप्त कर लवेंगा। सो निष्काम हिरदियों जपन नाल आनंद प्राप्त हुंदा है। गुरमुख निष्काम होके जेडे जपदे ने उन्हां दी संगत विच्चों टिका आनंद रस पैदा हुंदा है वो आनंद पैदा कर ले। छाड सियानप बहु चतुराई गुर का जप मंत निर्मल रहाओ। छड दे अपनी सियानप बुद्धि दी सियानप बहु चतुराई वाकां दियां चतुराइयां गल्लां विच कई बड़े सियाणे हुंदे ने गल्लां विच वड्डे वड्डे पहाड़ ढा देंदे ने। चतुराई वाकां दे विच गल किसे नूं आउण ना देनी कहिंदे गल्लां दा मुल्ल अज कल। सो गुर का जप मंत निर्मल मार कहिंदे छड के फोकियां टारां मारनियां छड के जे अंदर दा टिका आनंद चाहुंदा वां। असल विच तां गुर का जप मंत निर्मल रहा गुरु दा जो शब्द आ उज्जल मंत्र आ गुर का जप मंत निर्मल उज्जल सच्चे पातशाह दा शब्द मंत्र मूल मंत्र गुर मंत्र जप ये जुबान ते रसना ते लैके आ फिर तेनूं आनंद प्राप्त होवेगा। सच्चे पातशाह कृपा करन धन गुरु अर्जन देव साहब जी विचार करदे आ होईआं भुल्लां चुक्कां दी माफ़ी बख्श अगे तो सुमत बख्शनी जी।

Shuttle bot.

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ
1: ਵਾਹਿਗੁਰੂ ਜੀ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਪੁਰਸਾ ਹੋਂ ਚੱਟੀ ਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ

ਪੌੜੀ ਵੱਡੇ ਕੀਆਂ ਵੱਡੇ ਹੋਂ ਵੱਡਾ ਪਾਰ ਤੇਰਾ ਮਰਤਬਾ ਰੰਗ ਪਿਰੰਗ ਅਨੇਕ ਨਾ ਜਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਅਨੰਦ ਵਧਾਈ ਤੁਧ ਘਰ ਮਾਣ ਮਹਤਾ ਤੇ ਆਪਣਾ ਪੁਜਰ ਸਰਬ ਕਲਾ ਭਰਪੂਰ ਦਿਸ ਜਤ ਕਤਾ ਨਾਨਕ ਦਾ ਸੰਦਾਸ ਤੁਧ ਆਗੈ ਦਿਨ ਵਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੋਹਤ ਦਿਵਸ ਰਾਤ ਦੋਇਦਾਈ ਦਇਆ ਖਿਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ।

जिसके सिर ऊपर तो स्वामी, जिसके

ਵਾਹਿਗੁਰੂ।

0: ਸਿਮਰਨ ਤਿਸ ਨਾ ਬੁਝਾ ਰੱਬ ਕਹਿ ਸਿਮਰਨ ਨਾਹੀ ਜਮ ਤਰਾਸਾ
1: ਰੱਬ ਕਹਿ ਸਿਮਰਨ ਪੂਰਨ ਆਸਾ
0: ਰੱਬ ਕਹਿ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ

0: ਕਉ ਸਿਮਰੇ ਸੇ ਮੂਖ ਸਹਾਵੈ
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ
0: ਪ੍ਰਭ ਕਉ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬੂ ਨ ਛੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੈ ਸਿਮਰਨ ਸਹਿਸ ਮਾਨੀ
0: ਪ੍ਰਭ ਕੈ ਸਿਮਰਨ ਨਿਚ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅੰਚਨ ਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਬਿਆ
0: ਹਰ ਸਿਮਰਨ ਕਨ ਭਰ ਬਣਾਏ
1: ਹਰ ਸਿਮਰਨ ਲਗ ਭੇਦ ਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀ ਚੌਂ ਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਤਰਨਾ
1: ਸਿਮਰ ਸਿਮਰ ਹਰ ਧਾਰਨ ਕਰਨਾ

0: ਤੇਰ ਕਾਮਨ ਤਚ ਅਕਾ ਖੈ
1: ਤਹ ਨਾਨਕ ਹਰ ਹਰ ਅੰਮ੍ਰਿਤ ਭਰਖੈ
0: ਪਾਤ ਜਨਾ ਕੀ ਵਰਤ ਨਾਮ
1: ਸੰਤ ਜਨਾ ਕੇ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਤਰੇ ਜਨ ਕੋਟ
0: ਹਰ ਜਸ ਕਰਤ ਸਾਨ ਦਿਨ ਰਾਤ
1: ਹਰ ਔਖਦ ਸਾਧ ਕਮਾਤ
0: ਹਰ ਜਨ ਕੇ ਹਰ ਨਾਮ ਨਿਦਾਨ
1: ਹਰ ਬ੍ਰਹਮ ਜਨ ਕੀ ਨੋਦਾਨ
0: ਮਨ ਤਨ ਰੰਗ ਰਤੇ ਰੰਗ ਇੱਕ
1: ਨਾਨਕ ਜਨ ਕੇ ਬਿਰਤ ਵਿਵੇਕ
0: ਹਰ ਕਾ ਨਾਮ ਜਨ ਕੋ ਮੁਕਤ ਜੋਗਤ
1: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਰ ਉਰੰਗ
1: ਹਰ ਨਾਮ ਜਪਤ ਕਪਰੇ ਨਾ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੇ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋ ਜੋਗ
1: ਹਰ ਨਾਮ ਜਪਤ ਕਛ ਨਹੀਂ ਵਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੇ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆਪ ਰਬ ਦੀਨਾ
0: ਹਰ ਹਰ ਜਨ ਕੈ ਓਤ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਬੋ ਜਨ ਹਰ ਰਸਾਤੇ
1: ਸੁਨ ਸਮਾਦ ਨਾਮ ਰਸਮਾਤੇ
0: ਆਠ ਪੈਰ ਜਨ ਹਰ ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਛਪੇ
0: ਹਰ ਕੀ ਭਗਤ ਮੁਕਤ ਵੋ ਕਰੇ
1: ਨਾਨਕ ਜਨ ਸੰਕੇਤੇ ਤਰੇ
0: ਪਾਰ ਜਾਤ ਹਰ ਕੋ ਨਾਮ
1: ਆਮ ਦੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਬੜਾ ਭਾਗੀ ਪਾਈਐ
1: ਸੰਤ ਕੀ ਸੇਵਾ

0: ਬਹੁਤ ਸਿਆਣ ਜਾਂ ਕਪ ਹੋਵੇ ਆਪੈ
1: ਅਨੇਕ ਜਤਨ ਕਰਤੇ ਸਨ ਨਾਤਰਾ ਪੈ
0: ਦੇਖ ਨੇਕ ਅਗਨੀ ਬੁਝੈ
1: ਕੋਟ ਪਾਦਰ ਗੈ ਨਹੀਂ ਸੁਜੈ
0: ਝੂਠ ਨਾਹੀ ਹੂ ਪਿਆਲ
1: ਮੋਹ ਵਿਆਪੇ ਮਾਇਆ ਜਾਲ
0: ਅਵਰ ਕਰਤੂ ਸਗਲੀ ਜਮ ਡਾਨੇ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਾ ਦੁਖ ਜਾਏ
1: ਨਾਨਕ ਬੋਲੇ ਸਹਿ ਸੁਭਾਏ
0: ਚਾਰ ਮਦਾਰ ਜੇ ਕੋ ਮੰਗੇ
1: ਸਾਜਨਾ ਕੀ ਸੇਵਾ ਲਾਗੇ
0: ਜੇ ਕੋ ਆਪਣਾ ਦੁਖ ਮਟਾਵੇ
1: ਹਰ ਹਰ ਨਾਮ ਹਿਰਦੇ ਸਦ ਗਾਵੇ
0: ਜੇ ਕੋ ਆਪਣੀ ਸੋਭਾ ਲੋਰੇ
1: ਸਾ ਸੰਗ ਹਮੈ ਛੋਰੇ
0: ਜੇ ਕੋ ਜਨਮ ਮੰਤੇ ਡਰੇ
1: ਸਾਜਨਾ ਕੀ ਸਰਣੀ ਪਰੈ
0: ਜੈ ਜਨ ਕੋ ਭਵ ਦਸ ਵਿਆਸਾ
1: ਨਾਨਕ ਤਾਕੇ ਬਲ ਬਲ ਜਾਸਾ
0: ਸਾਰਾ ਵਰਖ ਮੈਂ ਵਰਖ ਪ੍ਰਧਾਨ
1: ਸੰਜਾ ਕਾ ਮਿਟੇ ਅਭਿਮਾਨ
0: ਆਪ ਸਕੋਲ ਜਾਣੇ ਨੀਚਾ
1: ਸੋਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਲ ਕਟ ਕਟ ਚੀਨਾ
0: ਮਨ ਆਪਣੇ ਤੇ ਬੁਰਾ ਮਟਾਨਾ
1: ਵੇਖੇ ਸਗਲ ਸ੍ਰੇਸ਼ਟ ਸਾਜਨਾ
0: ਸੁਖ ਦੁਖ ਜਨ ਜਨ ਸੰਸਾਰ

0: ਤਤੋ ਤੋਂ ਤੇ ਹੋਏ
1: ਨਾਨਕ ਅਵਰ ਨਾ ਜਾਣ ਸੋਏ
0: ਸਰਵ ਧਰਮ ਸੇਠ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਾਲ ਕਿਰਿਆ ਮੈਂ ਉਤਮ ਕਿਰਿਆ
1: ਸਾ ਸੰਗ ਦੁਰਮਤ ਮਲੀਰਿਆ
0: ਸਾਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਾਲ ਬਾਣੀ ਮੈਂ ਅਮਰਤ ਬਾਣੀ
1: ਹਰ ਕੋ ਜਾ ਸੁਨ ਰਸ

0: ਭਾਵ ਘਰ ਚ ਨਵੇਰਾ
1: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਭਾਵ ਸਿਆਣ ਸਭ ਤੇ ਰਹਿਤ
1: ਸਭ ਕਾ ਜਾਣੇ ਆਤਮ ਕੀ ਰਹਿਤ
0: ਭਾਵੇ ਤੇ ਲੈ ਲਾਏ
1: ਸ਼ਾਂਤ ਨੰਦ ਰਿਆ ਸਮਾ

0: ਇੱਕ ਸਾਧ ਸਾਹਿਬ ਕੀ ਗਤ ਹੋਏ
1: ਨਾਨਕ ਜਾਪ ਜਪੇ ਜਪ ਸੇ
0: ਆਪ ਜਪਾਏ ਜਵੇ ਸੋ ਨਾਓ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਿਆ ਤੇ ਕਮਲ ਵਿਗਾਸ
0: ਪ੍ਰਭ ਸੋ ਸੰਨ ਬਸੇ।

0: ਸਿਮਰ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਜਿਹੜੇ ਅਵਰਾ ਨਾ ਜਪਾਵੇ
1: ਨਾਨਕ ਵੈਸਨੋ ਪਰਮ ਗਤ ਪਾਵੇ
0: ਗੋਤੀ ਭਗਵੰਤ ਭਗਤ ਕਾਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਬੈਸੇ ਸਗਲਾ ਪਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾ ਸੰਗ ਪਾਪਾ ਮਲਕ ਹੋਵੇ
1: ਇਸ ਭਗਵਤੀ ਕੀ ਮਤ ਉੱਤਮ ਹੋਵੇ
0: ਪੰਚ ਕੀ ਟਹਿਲ ਕਰੇ ਨਤ ਨੀਤ
1: ਮੰਤਨ ਅਰਪੈ ਬਿਸਨ ਪਰੀਤ
0: ਹਰ ਕੇ ਚੰਨ ਹਿਰਦੇਵ ਸਾਵੇ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
0: ਸੋ ਪਾਂਡਾ ਜੋ ਮਨ ਪ੍ਰਬੋਧ
1: ਰਾਮ ਨਾਮ ਆਤਮ ਮੈਂ ਸੋਧੈ
0: ਰਾਮ ਨਾਮ ਸਾਰ ਦਸ ਪੀਵੈ
1: ਉਸ ਪੰਡਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੇਵ ਸਾਵੈ
1: ਸੋ ਪੰਡਤ ਫਿਰ ਜੋ ਨਾ ਆਵੈ
0: ਵੇਦ ਪ੍ਰਾਨ ਸਿਮਰਤ ਬੁਝੇ ਮੂਲ।

0: ਕੁੰਡ ਫਿਰਿਆ
1: ਪਰ ਕਿਰਪਾ ਆਪਣੀ ਭਗਤੀ ਦੇ
0: ਨਾਨਕ ਤੇ ਜਾਨਾ ਮਿਲੇ
1: ਖਨ ਮੈਂ ਨੀਟ ਕੀਟ ਕੋ ਰਾਜ
0: ਗਰੀਬ ਨਿਵਾਜ
1: ਜਾਂ ਕਾ ਦਿਸ ਕਸੋ ਨਾ ਆਵੇ
0: ਤਿਸ ਤਤਕਾਲ ਦਾ ਦਿਸ ਪ੍ਰਗਟਾਵੇ
1: ਜਾਂ ਕੋ ਆਪਣੀ ਕਰੇ ਬਖਸ਼ੀਸ
0: ਕਾਲੇ ਖਾਨਾ ਕਰੇ ਜਗਦੀਸ਼
1: ਜਿਉ ਬਿੰਡ ਸਭ ਤਿਸ ਕੀ ਰਾਸ
0: ਕਟ ਕਟ ਪੂਰਨ ਬ੍ਰਹਮ।

0: ਖੰਡਾ ਗਿਆਨ
1: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ
0: ਨਾਨਕਿਆ ਮੁਕਤ ਆਗੈ ਸੁਖ ਪਾਵੈ
1: ਧਨਵੰਤਾ ਹੋਏ ਕਰ ਕਰ ਭਾਵੈ
0: ਤ੍ਰਿੰਸਮਾਨ ਕਾ ਸੰਗ ਨਾ ਜਾਵੈ
1: ਬਹੁ ਲਾਸ਼ਕਰ ਮਾਨ ਉਕਰ ਕਰੇ ਉਪਰ ਕਰੇ ਆ

0: ਭਾਵੇ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
1: ਸੰਤ ਕਾ ਦੁਖੀ ਸਦਾ ਵਿੱਤ,
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ।
1: ਸੰਤ ਕੇ ਦੁਖੀ ਕੋ ਡਾਣ ਲਾਗੇ,
0: ਸੰਤ ਕੇ ਦੁਖੀ ਕੋ ਸਭ ਤਿਆਗੇ।
1: ਸੰਤ ਕਾ ਦੁਖੀ ਮਹਾਂਕਾਰੀ,
0: ਸੰਤ ਕਾ ਦੁਖੀ ਸਦਾ ਵਿਕਾਰੀ।
1: ਸੰਤ ਕਾ ਦੁਖੀ ਜਨਮ ਮਰੈ,
0: ਸੰਤ ਕੀ ਦੁਖ ਨਾ ਸੁਖ ਤੇ ਟਰੈ।
1: ਸੰਤ ਕੇ ਦੁਖੀ ਕੋ ਨਾ ਹੀ ਠਾਓ,
0: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ।
1: ਸੰਤ ਕਾ ਦੁਖੀ ਅਧ ਬੀਤੇ ਟੂਟੈ,
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
1: ਸੰਤ ਕੇ ਦੁਖੀ ਕੋ ਧਿਆਨ ਬਰਮਾਈਐ,
0: ਸੰਤ ਕਾ ਦੁਖੀ ਉਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਦੇ ਥੋਥਾ,
0: ਜੋ ਸਾਸ ਬਿਨਾ ਮਿਰਤਕ ਹੀ ਲੋਥਾ।
1: ਸੰਤ ਕੇ ਦੁਖੀ ਕੀ ਜਿਹੜੀ ਕਿਸ ਜੜ ਕਿਸ ਨਾ ਹੈ,
0: ਆਪਨ ਬੀਜ ਆਪੇ ਹੀ ਖਾਏ।
1: ਸੰਤ ਕੇ ਦੁਖੀ ਕੋ ਅਵਰ ਨਾ ਰਾਖਨ ਹਾਰ,
0: ਨਾਨਕ ਸੰਤ ਭਾਵੇ ਤਾਂ ਲੈ ਉਬਾਰ।
1: ਸੰਤ ਕਾ ਦੁਖੀ ਓਂ ਵੈਲ ਲਾਏ,
0: ਜੋ ਜਲ ਬਿਹੂਨ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ,
0: ਜੋ ਪਾਵਕ ਕੀ ਦਨ ਨਹੀਂ ਤਰਾਪੇ।
1: ਸੰਤ ਕਾ ਦੁਖੀ ਛੁਟੇ ਕੇਲਾ,
0: ਜੋ ਬੁਹਾੜ ਤਿਲ

0: ਸੰਤ ਕਾ ਦੁਖੀ ਸਦਾ ਸਹਿਕਾਈਆ
1: ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
0: ਸੰਤ ਕੇ ਦੁਖ ਨਾ ਟੇਸਟੇ ਕੋਏ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਪਿਆ ਕਰਤ ਨਾ ਮੇਟੇ ਕੋਏ
1: ਨਾਨਕ ਜਾਣੇ ਸਚਾ ਸੋਏ
0: ਆਪ ਕਰਤੇ ਕਿਉ ਕਰਨੇ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
0: ਪ੍ਰਭ ਕੀ ਔਸਤ ਕਰੋ ਦਿਨ ਰਾਤ
1: ਕਿਸੇ ਤੇ ਆਵੋ ਸਾਸ ਵਿਰਾਸ
0: ਸਭ ਕੋ

0: ਨਾਨਕ ਉਜਲ ਮਥਾ
1: ਬੜਭਾਗੀ ਤੇ ਜਨ ਜਗ ਮਾਹੇ
0: ਸਦਾ ਹਰ ਕੇ ਗੁਣ ਗਾਏ
1: ਰਾਮ ਨਾ ਜੋ ਕਰੇ ਵਿਚਾਰ
0: ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਨੇ ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪ ਨਾਮ ਸੁਜੇ
0: ਤਿਸਕੀ ਜਾਣੋ ਤ੍ਰਿਸ਼ਨਾ ਬੁਝੇ
1: ਸਾਧ ਸੰਗ ਹਰ ਜਿਸ ਕਹਿ ਤੋ
0: ਸਰਬ ਰੋਗ ਤੇ ਹਰ ਜਨ ਰਹਿਤ
1: ਆਂਦਨ ਕੀਰਤਨ ਕੇ ਲੁਖਿਆਨ
0: ਪ੍ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਨ ਕੀ ਆਸਾ

0: ਸਦਾ ਸਦਾ ਬਸੇ ਹਰ ਸੰਗ
1: ਸਹਿ ਸੁਭਾਏ ਹੋਵੇ ਸੋ ਹੋਏ
0: ਕਰਨੇ ਹਾਰ ਪਛਾਣੇ ਸੋਏ
1: ਰਾਵ ਕਾ ਕੀਆ ਅਰਜਨ ਮੀਠ ਲਗਾਨਾ
0: ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਹਤੇ ਉਜੇ ਤਿਸ ਮਹੇ ਸਮਾਏ।

0: ਉਦਰੇ ਸੁਨ ਸ਼ਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਅਰੂ ਸਤ ਜਾਂ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਮਾਇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਨਾਨਕ ਗੁਰ ਤੇ ਪਾਈ
1: ਸਤ ਵਚਨ ਸਾਧੂ ਉਪਦੇਸ਼
0: ਸਤੇ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਉਦੇ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸਿਰ ਸੁ ਕਰਨੇ ਹਾਰ
0: ਅਵਰਣਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਜਾਣੇ ਕੀਆ
0: ਨਾਨਕ ਜੋ ਤਿਸ ਪਾਵੇ ਸੋ ਵਰਤੀਆ
1: ਬਿਸਮ ਬਿਸਮ ਭਾਏ ਬਸਮਾਲ
0: ਬੂਝਾ ਤਿਸ ਆਇਆ ਸਵਾਦ
1: ਰਾਵ ਕੇ ਰੰਗ ਰਾਜਨ ਰਹੇ
0: ਗੁਰ ਕੇ ਬਚਨ ਪਦ

0: ਸੇਵਦਾਰ
1: ਦਾਰਸਾ ਸਤ ਸਤ ਪੇਖਨ ਹਾਰ
0: ਨਾਮ ਸਤ ਸਤ ਕਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਵਕਤਾ
0: ਸੁਰਤ ਸਤ ਸਤ ਜਸ ਸੁਨਤਾ
1: ਪੂਜਨ ਹਾਰ ਕਉ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨ ਮਾਨਿਆ
0: ਅਲੰਕਾਰਾਂ ਤਿਨ ਮੂਲ ਪਛਾਨਿਆ
1: ਜਾ ਕੇ ਹਿਰਦੇ ਬਸਵਾ ਭਾਵ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਕਹਿ ਤੇ ਨਿਰਭਉ ਹੋਏ ਬਸਾਨਾ
0: ਜਿਸੇ ਉਪਜਾ ਤਿਸ ਮਾਏ ਸਮਾਨ
1: ਮਾਤ ਮੈਲੇ ਵਾਤ ਗਡਾਈ
0: ਤਾਕੋ ਪਿੰਨ

0: ਸੇਵਕ ਪਰਮੇਸ਼ਰ ਕੀ ਗਤ ਜਾਣੈ।
1: ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ
0: ਇਕ ਵਾਰ ਗੁਰ ਕੋ ਵਲ ਜਾਓ।
1: ਸਰਵ ਨਿਧਾਨ ਜੀ ਕਾ ਦਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਸਹ ਸਿਆਣਪ ਲਿਆ ਨਾ ਜਾਈਐ ਸਫਲ ਦਰਸ਼ਨ ਪੇਖਤ ਪੁਨੀਤ।

0: ਚਿਤ ਕਰ ਜਾਏ ਬਸੈ ਅਵਿਨਾਸੀ ਤਤ ਵਿਚਾਰ ਕਹੈ ਜਨ ਸਾਚਾ ਆਵਾ ਗਵਨ ਮਿਟੈ ਪ੍ਰਭ
1: ਸੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਅਨਕ ਅਪਾਵ ਨ ਛੁਟਣ ਹਾਰੇ ਹਰ ਕੀ ਭਗਤ ਕਰੋ ਮਨ ਲਾਏ
2: ਨਾਨਕ ਫਲ ਪਾਏ।